Some it out of the yard.

ਰਵ ਰਿਆ ਅਮਰੇ ਕਹਿ ਸਭ ਮੈਂ ਰਵ ਰਿਆ ਬਸ ਗਈ ਸਬਦਾਂ ਬਰਾਈ ਜਬ ਤੇ ਸਾਧ ਸਿੰਘ ਗੋਬਾਈ ਨਾ ਗੋਬਾਈ ਨਹੀਂ ਬਿਗਾਨਾ ਸਗਲ ਸੰਗ ਹਮ ਗਾ ਬਣੇ ਆਈ ਜੋ ਬਾਬ ਕੀ ਨਾ ਦੋ ਵਰਮਾਨ ਹੋਏ ਮਸ ਮੈਂ ਸਾਧੂ ਦੇ ਬਾਈ ਸਾਹਮਣੇ ਰਵ ਰਿਆ ਰਵ ਰਿਆ ਰਵ ਰਿਆ ਆ ਬਾਬ ਕਹਿ ਸਭ ਮੈਂ ਰਵ ਰਿਆ

ਨੂੰ ਸਮੇਂ ਦੀ ਕਦਰ ਕਰਨ ਵਾਸਤੇ ਪ੍ਰੇਰਣਾ ਕੀਤੀ। ਸਤਿਗੁਰੂ ਕਹਿੰਦੇ ਨੇ ਸਾਰੀਆਂ ਜੂਨਾਂ ਦਾ ਸਰਤਾਜ ਬਣਾ ਕੇ ਮੈਂ ਤੈਨੂੰ ਸੰਸਾਰ ਵਿੱਚ ਭੇਜਿਆ। ਆਮ ਬਾਤ ਹੈ ਕਿ ਜਿਹੜਾ ਵੱਡਾ ਹੋਵੇ ਉਹਦੀ ਜ਼ਿੰਮੇਵਾਰੀ ਵੀ ਵੱਡੀ ਹੁੰਦੀ, ਵੱਡੇ ਦੀ ਜ਼ਿੰਮੇਵਾਰੀ ਵੀ ਵੱਡੀ। ਸ਼ਾਇਦ ਕਹਿੰਦੇ ਨੇ ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਵੱਡੇ ਵੱਡੇ ਸ਼ੀਂਬ ਗੇਲੇ ਨੱਥਾਂ ਪਾਈ ਫਿਰਦਾ ਇਨਸਾਨ, ਬੜੇ ਬੜੇ ਜ਼ਰੀਲੇ ਨਾਗ ਪਟਾਰੀਆਂ ਵਿੱਚ ਬੰਦ ਕਰੀ ਫਿਰਦਾ। ਸਤਿਗੁਰੂ ਕਹਿੰਦੇ ਨੇ ਪਰ ਤੇਰਾ ਕੋਈ ਫਰਜ਼ ਵੀ, ਤੈਨੂੰ ਨਾਮ ਜਪਣ ਵਾਸਤੇ ਭੇਜਿਆ ਸੰਸਾਰ ਵਿੱਚ। ਗੋਬਿੰਦ ਮਿਲਣ ਕੀ ਏ ਤੇਰੀ ਬਰੀ ਆ, ਇਹ ਸਮਾਂ ਹੈ ਤੇਰੇ ਨਾਮ ਜਪਣ ਦਾ। ਤਾਂ ਬਾਬਾ ਫਰੀਦ ਨੇ ਚੇਤਾਵਨੀ ਦਿੱਤੀ, ਇਹ ਭਾਈ ਜਦੋਂ ਦਰਿਆ ਵਿੱਚ ਥੋੜਾ ਥੋੜਾ ਪਾਣੀ ਹੋਵੇ ਉਦੋਂ ਤਾਂ ਬੇੜਾ ਤਿਆਰ ਕਰ ਲੈ ਤਾਂ ਕਿ ਸਮੇਂ ਨਾਲ ਤੂੰ ਪਾਰ ਲੰਘ ਸਕੇ, ਤੇ ਜਦੋਂ ਦਰਿਆ ਵਿੱਚ ਤੁਗਿਆਨੀ ਆ ਗਈ, ਤੂਫਾਨ ਆ ਗਿਆ, ਦਰਿਆ ਠਾਠਾ ਮਾਰਦਾ ਹੋਵੇਗਾ, ਉਸ ਵੇਲੇ ਮਿੱਤਰਾ ਪਾਰ ਨਹੀਂ ਲੱਗਿਆ ਜਾਣਾ, ਫਿਰ ਤਾਂ ਡੁੱਬਣ ਦੀ ਗੱਲ ਹੀ ਹੈ। ਇਸ ਬਾਰੇ ਇਸ ਕਰਕੇ ਕਿਰਪਾ ਕਰ, ਨਾਮ ਜਪ, ਨਾਮ ਦਾ ਬੇੜਾ ਤਿਆਰ ਕਰ ਤਾਂ ਕਿ ਸਮੇਂ ਨਾਲ ਤੂੰ ਭਵ ਸਾਗਰ ਤਰ ਸਕੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਵਿੱਚ ਬਾਬਾ ਫਰੀਦ ਜੀ ਪ੍ਰੇਰਣਾ ਦੇ ਰਹੇ ਨੇ ਤੇ ਸਾਨੂੰ ਚੇਤਾਵਨੀ ਕਰ ਰਹੇ ਨੇ, ਭਾਈ ਸਮੇਂ ਦੀ

ਛੱਤ ਕਹਿੰਦੇ ਨੇ ਇੱਥੇ 36 ਨਿਆਮਤਾਂ ਛਕਣੇ, ਫਿਰ ਵੀ ਤੈਨੂੰ ਵਾਹਿਗੁਰੂ ਚੇਤੇ ਨਹੀਂ ਆਉਂਦਾ। ਓਏ ਭੋਜਨ ਕਰਨ ਲੱਗਾ ਤੇ ਕਹਿ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਹੇ ਮਾਲਕਾ ਤੇਰਾ ਲੱਖ ਲੱਖ ਸ਼ੁਕਰ ਹੈ, ਤੂੰ ਇਹ ਰਹਿਮਤ ਕੀਤੀ ਮੇਰੇ ਤੇ, ਮੈਨੂੰ ਸੋਹਣਾ ਭੋਜਨ ਦਿੱਤਾ। ਤੇ ਜਦੋਂ ਤੈਨੂੰ ਉਹ ਜੂਨ ਪਸ਼ੂ ਦੀ ਮਿਲ ਗਈ, ਫਿਰ ਤੇਰਾ ਕੰਮ ਲੈ ਕੇ ਤੇ ਤੇਰੇ ਮਾਲਕ ਨੇ ਤੇਰਾ ਰੱਸਾ ਖੋਲ ਦੇਣਾ, ਫਿਰ ਵੀ ਤੇਰਾ ਪੇਟ ਨਹੀਂ ਭਰਨਾ।

ਸੀਨਾ ਮਰਾ ਮਕਸ ਨੇ ਇਸਰਾਰ ਬਖਸ਼ੋ ਈ ਦਿਲੇ ਬਿਰਯਾਨ ਮਾਰਾ ਸ਼ੌਕ ਦੇ ਦਰਗ ਨੂੰ ਅੰਬੰਦ ਕੀਰਾ ਟੋਕ ਦੇ ਸਰ ਚੁੱਕੇ ਦਿਲ

ਸੀਨਾ ਬਣੇ ਘਰ ਪੇਤ ਦੇ ਭੰਡਾਰ ਦਾ ਸੱਚ ਦੇ ਦਿਲ ਮੈਂਡਣੇ ਨੂੰ ਸੌਗਲਾ ਸੱਚ ਦੇ ਦਿਲ ਮੈਂਡਣੇ ਨੂੰ ਸੌਗਲਾ ਬੰਦਗੀ ਦਾ

ਹੱਥੋਂ ਦੇ ਕੇ ਭਲਾ ਮਨਾਏ, ਹੱਥੋਂ ਦੇ ਕੇ ਭਲਾ ਮਨਾਏ, ਥੋੜਾ ਸਵਨਾ ਖਾਵਣਾ

ਚਮਕਣ ਤਾਰੇ

ਕਰਿਆਂ ਜੀ

ਲੈਂਦਿਆਂ ਉੱਠਦਿਆਂ ਹਰ ਨਾਮ ਧਿਆਵੈ ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਜੋ ਸਾਸ ਗ੍ਰਾਸ

ஒரு சிக்கு பலக்கை ஒரு

ਸੁਰਤ ਕਰਨ ਦਾ ਕਿਰਤ ਬਿਰਤ ਕਰ ਧਰਮ ਦੀ ਕਿਰਤ ਬਿਰਤ ਕਰ ਧਰਮ ਦੀ ਕਿਰਤ ਬਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ

आज मान मो विकार मन का जागे संत जना मेरे राम प्यारे सदा जागे

कर हर कर्म श्रवण हर कथा हर दर नानक पूजन मथा कर हर कर्म।

ਧਰਮ ਦਾ ਵਿਹਾਰ ਸੱਚਾ ਸੀ। ਇਹ ਤਾਂ ਹੁੰਦਾ ਜੇ ਜੀਵਨ ਚ ਧਰਮ ਪ੍ਰਵੇਸ਼ ਕਰ ਜਾਂਦਾ। ਤੇ ਸਹਿਬ ਸੱਚੇ ਪਾਤਸ਼ਾਹ ਸਾਨੂੰ ਸੰਪੂਰਨ ਤੌਰ ਤੇ ਧਰਮ ਦੇ ਖੇਤਰ ਚ ਦਾਖਲ ਹੋਣ ਦੀ ਬਿਰਤੀ ਬਖਸ਼ਿਸ਼ ਪੈ ਕਰਦਾ। ਮਨ ਕਰਕੇ ਉਸਤ ਮਨ ਮੈਂ ਕਰ ਨਿਰੰਕਾਰ, ਸੱਚਾ ਸੁੱਚਾ ਵਿਹਾਰ ਕਰ ਜੀਵਨ ਵਿੱਚ, ਕਰ ਮਨ ਮੇਰੇ ਸੱਤ ਵਿਵਹਾਰ, ਸੱਚ ਦਾ ਵਿਹਾਰ ਕਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਜੀਵਾ ਵੀ ਸੁੱਚੀ ਕਰ ਲੈ, ਨਿਰਮਲ ਕਰ ਲੈ, ਇਸ ਜੀਵਾ ਤੇ ਕੋਈ ਮੈਲ ਨਾ ਰਹਿ ਜਾਵੇ, ਕੋਈ ਗਲਤ ਗੱਲ ਇਸ ਜੀਵਾ ਤੇ ਨਾ। ਜਿੱਥੇ ਮਹਾਰਾਜ ਨੇ ਪਾਵਨ ਬਾਣੀ ਚ ਸੁਖਮਣੀ ਵਿੱਚ ਵੱਖਰੇ ਵੱਖਰੇ ਧਾਰਮਿਕ ਪੱਖਾਂ ਤੇ ਸਾਹਿਬਾਂ ਨੇ ਵੱਖਰੀਆਂ ਵੱਖਰੀਆਂ ਅਸ਼ਟਪਦੀਆਂ ਚ ਰੋਸ਼ਨੀ ਪਾਈ ਹੈ, ਉੱਥੇ ਜਿਹੜੇ ਕਰਮਕਾਂਡੀ ਲੋਕ ਨੇ ਉਹਨਾਂ ਦੀ ਗੱਲ ਜਿਸਲੇ ਸਾਹਿਬਾਂ ਨੇ ਕੀਤੀ ਹੈ। ਕੁਛ ਲੋਕ ਧਰਮ ਦੇ ਸੰਬੰਧ ਚ ਐਸਾ ਵੀ ਸਮਝਦੇ ਨੇ ਕਿਸੇ ਨੂੰ ਛੋਣਾ ਨਹੀਂ, ਕਿਸੇ ਦੇ ਨਾਲ ਨਹੀਂ ਲੱਗਣਾ, ਬਿਲਕੁਲ ਵੱਖਰਾ ਰਹਿੰਦੇ, ਕਿਸੇ ਦੇ ਨਾਲ ਨਹੀਂ ਛੋਹਦੇ, ਵਰਤਣਾ ਤਾਂ ਬੜੀ ਦੂਰ ਦੀ ਗੱਲ ਹੈ, ਕਿਸੇ ਨਾਲ ਛੋਹਦੇ ਵੀ ਨਹੀਂ। ਇਹ ਸਾਹਿਬ ਕਹਿੰਦੇ ਨੇ ਕਿਸੇ ਦੇ ਨਾਲ ਨਾ ਛੋਹਣ ਵਾਲਿਆ ਧਿਆਨ ਰੱਖੀ, ਮਿੱਥਿਆ ਨਾ ਹੀ ਰਸਨਾ ਪਰ। ਜੇ ਤੂੰ ਚਾਹੁੰਦਾ ਵੀ ਕੋਈ ਚੀਜ਼ ਗਲਤ ਤੇਰੇ ਨਾਲ ਛੋਵੇ ਨਾ, ਤੇ ਵੀ ਖਿਆਲ ਰੱਖੀ ਤੇਰੀ ਜ਼ਬਾਨ ਤੇ ਝੂਠ ਕਦੇ ਨਾ, ਨਹੀਂ ਤਾਂ ਅਪਵਿੱਤਰ ਹੋ ਜਾਏਗਾ। ਮਨ ਮੈਂ ਪੀਰ ਨਿਰੰਜਨ ਦਰ ਪਾਤ ਰਿਹਾ ਰੂਪ ਨਾ ਪੇਖੇ ਨੇਤਰ, ਤੇਰੀਆਂ ਅੱਖਾਂ ਨੂੰ ਗਲਤ ਨਿਗਾਹ ਦਾ ਸਪਰਸ਼ ਨਾ, ਤੇਰੀਆਂ ਅੱਖਾਂ ਵਿੱਚ ਗਲਤ ਤੱਕਣੀ ਨਾ ਆਵੇ, ਅੱਖਾਂ ਝੂਠੀਆਂ ਹੋ ਜਾਣ। ਸਾਧ ਕੀ ਟਹਿਰ ਸੰਤ ਸੰਗ ਹੀਰ, ਕਰਨ ਨਾ ਸੁਣੇ ਕਾਹੂ ਦੀ ਨਿੰਦਾ, ਕਿਤੇ ਨਾ ਮੈਲੇ ਹੋ ਜਾਣ। ਸਭ ਤੇ ਜਾਣੇ ਆਪਸ ਤੋਂ ਮੰਦਾ, ਕਿਸੇ ਦੀ ਨਿੰਦਿਆ ਕਰਨ ਨਾਲੋਂ ਆਪਣੇ ਉਗਣਾ ਵੱਲ ਚਾਹਤ ਮਾਰ। ਗੁਰ ਪ੍ਰਸਾਦ ਸਿੱਖਿਆ ਪਰ ਹਰੇ, ਮਨ ਕੀ ਵਾਸ਼ਨਾ ਮਨ ਤੇ ਡਰੇ, ਮਨ ਚ ਵਾਸ਼ਨਾਵਾਂ ਰਹਿ ਗਈਆਂ ਤੇ ਮਨ ਗੰਦਾ ਰਹਿ ਗਿਆ। ਗੁਰੂ ਦੀ ਕਿਰਪਾ ਦੇ ਨਾਲ ਮਨ ਤੋਂ ਮਾਇਆ ਦਾ ਗੰਦਾ ਪ੍ਰਭਾਵ ਲਾ ਕੇ, ਵਿਸ਼ਿਆਂ ਵਿਕਾਰਾਂ ਦਾ ਪ੍ਰਭਾਵ ਲਾ ਕੇ, ਵਾਸ਼ਨਾਵਾਂ ਦੀ ਗੰਦਗੀ ਹਟਾ ਕੇ ਮਨ ਤੋਂ, ਗੁਰ ਪ੍ਰਸਾਦ ਸਿੱਖਿਆ ਪਰ ਹਰੇ, ਮਨ ਕੀ ਵਾਸ਼ਨਾ ਮਨ ਤੇ ਡਰੇ, ਇੰਦਰੀ ਚਿੱਤ ਜਿਹਦੀਆਂ ਇੰਦਰੀਆਂ ਤੇ ਫਤਿਹ ਪਾ ਕੇ ਪੰਜ ਦੋਖ ਤੇ ਰਹੇ, ਉਹ ਜਿਹੜੇ ਪੰਜ ਦੋਸ਼ ਇੰਦਰੀਆਂ ਨੂੰ ਲੱਗੇ ਹੋਏ ਨੇ, ਇੰਦਰੀ ਜਿੱਤ ਪੰਜ ਦੋਖ ਤੇ ਰਹਿਤ ਨਾਨਕ ਕੋਟ ਮਧੇ ਕੋ ਐਸਾ ਅਪਰ, ਤੋੜਾ ਵਿੱਚ ਕੋਈ ਐਸਾ ਬੰਦਾ ਜਿਹੜਾ ਕਿਸੇ ਨਾਲ ਛੋਹਣਾ ਨਹੀਂ ਚਾਹੁੰਦਾ, ਇਹੋ ਜਿਹਾ ਅਸ਼ੋਭ ਇਹੋ ਜਿਹਾ ਕਿਸੇ ਨਾਲ ਨਾ ਲੱਗਣ ਵਾਲਾ ਬਣ, ਫਿਰ ਤਾਂ ਸਵਾਦ ਹੈ। ਇੱਥੇ ਵੀ ਸਰਕ ਨਿਰਮਲ ਰਸਨਾ ਅੰਮ੍ਰਿਤ ਪੀ, ਤੇਰੀ ਜੇਵਾ ਇਤਨੀ ਨਿਰਮਲ ਇਤਨੀ ਪਵਿੱਤਰ ਹੋਵੇ ਕਿ ਇਸ ਦੇ ਨਾਮ ਦਾ ਅੰਮ੍ਰਿਤ ਟਿਕਾਇਆ ਜਾ ਸਕੇ। ਨਾਮ ਅੰਮ੍ਰਿਤ ਦੇ ਟਿਕਣ ਜੋਗੀ ਸੁੱਚਮ ਇਸ ਵਿੱਚ, ਸਦਾ ਸੁਹੇਲਾ ਕਰ ਲੇ ਜੀਓ, ਨੈਣੋ ਪੇਖ ਠਾਕੁਰ ਕਾ ਰੰਗ, ਅੱਖਾਂ ਝੂਠੀਆਂ ਨਹੀਂ ਹੋਣ ਦੇਣੀਆਂ ਬਲਕਿ ਮਾਲਕ ਦੇ ਰੰਗ ਵੇਖ ਕੇ ਇਹਨਾਂ ਨੂੰ ਉੱਚੀਆਂ ਸੁੱਚੀਆਂ ਬਣਾਉਣ, ਪਵਿੱਤਰ ਬਣਾਉਣ। ਸਾਧ ਸੰਗ ਬਿਲਸੇ ਸਭ ਸੰਗ, ਉਹ ਜਿਹੜੇ ਵਿਕਾਰਾਂ ਦਾ ਸੰਗ ਤੁਰਿਆ ਆ ਰਿਹਾ, ਸਤਸੰਗਤ ਦੀ ਕਿਰਪਾ ਦੇ ਨਾਲ ਉਸ ਸੰਗ ਤੋਂ ਬਚ ਜਾਣ। ਚਰਨ ਚਲੋ ਮਾਰਗ ਗੋਬਿੰਦ, ਪ੍ਰਭੂ ਦੇ ਮਾਰਗ ਤੇ, ਗੁਰੂ ਕੇ ਰਾਹ ਤੇ, ਗੁਰੂ ਕੇ ਪੰਥ ਤੇ, ਇਹਨਾਂ ਪੈਰਾਂ ਨਾਲ ਜਿਸਲੇ ਤੁਰਾਂਗੇ ਪਾਪ ਧੋਤੇ ਜਾਣ, ਮਿਟਹੇ ਪਾਪ, ਜਪੀਏ ਹਰ ਬਿੰਦ, ਪ੍ਰਭੂ ਨੂੰ ਨਿਸ਼ਾਨਾ ਰੱਖ ਕੇ ਜੀਵਨ ਦਾ ਮੰਤਵ ਰੱਖ ਕੇ ਉਹਦੇ ਨਾਮ ਨੂੰ ਹਿਰਦੇ ਚ ਧਾਰਨ ਕਰਨਾ। ਕਰ ਹਰ ਕਰਮ ਹੱਥਾਂ ਨਾਲ ਵਾਹਿਗੁਰੂ ਦੇ ਕੰਮ, ਉਹ ਕਿਹੜੇ ਨੇ? ਪਰਉਪਕਾਰ ਤੇ ਸੇਵਾ ਦੀ ਕਰਨੀ। ਇਹਨਾਂ ਹੱਥਾਂ ਨਾਲ ਕਿਸਾ ਬੁਰਾ ਨਾ ਹੋ ਜਾਵੇ, ਇਹਨਾਂ ਹੱਥਾਂ ਨਾਲ ਕੋਈ ਐਸਾ ਕੰਮ ਨਾ ਹੋ ਜਾਵੇ ਕਿ ਇਹਨਾਂ ਹੱਥਾਂ ਤੇ ਸ਼ਰਮ ਕੀਤੀ ਕਰਨੀ ਪਵੇ। ਕਰ ਹਰ ਕਰਮ ਇਹਨਾਂ ਹੱਥਾਂ ਦੇ ਨਾਲ ਪ੍ਰਭੂ ਦੇ ਕੰਮ, ਪਵਿੱਤਰ ਕੰਮ ਜਿਹੜੇ ਪ੍ਰਭੂ ਦੀ ਦਰਗਾਹ ਚ ਪ੍ਰਵਾਨ ਕਰਾਉਂਦੇ ਇਹਨਾਂ ਹੱਥਾਂ ਨੂੰ। ਸਰਵਣ ਹਰ ਕਥਾ ਕੰਨਾਂ ਦੇ ਨਾਲ ਪ੍ਰਭੂ ਦੀ ਗੱਲ ਸੁਣ, ਫਿਰ ਪ੍ਰਾਪਤ ਹੋਵੇਗਾ ਹਰ ਦਰਗਾਹ ਨਾਨਕ ਉਜਲ ਮੱਥਾ। ਤੇ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਆਪਣੇ ਜੀਵਨ ਨੂੰ ਢਾਲਿਆ, ਨਾ ਵੱਡ ਭਾਗੀ ਤੇ ਜਨ ਜਨ ਮਾਹ, ਸਦਾ ਸਦਾ ਹਰ ਕੇ ਗੁਣ ਗਾਹ, ਰਾਮ ਨਾਮ ਜੋ ਕਰੇ ਵਿਚਾਰ, ਇਹ ਧਨਵੰਤ ਗਣੀ ਸੰਸਾਰ। ਉਹ ਬਹੁਤ ਵੱਡੇ ਲੋਕ ਨੇ, ਬਹੁਤ ਰੱਜੇ ਲੋਕ ਨੇ, ਵੈਸੇ ਵੀ ਸਾਹਿਬਾਂ ਨੇ ਅੱਗੇ ਚੱਲ ਕੇ ਵੀ ਕਿਹਾ। ਸਾਹਿਬ ਕਹਿੰਦੇ ਨੇ ਜੋ ਜਾਣੇ ਤੇ ਸਦਾ ਸੁੱਖ ਹੋਏ, ਜਿਹਨੂੰ ਸੋਝੀ ਆ ਗਈ ਸਮਝ ਆ ਗਈ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ
ਪਾਤਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤ ਜਿਸ ਦੇ ਹਿਰਦੇ ਵਿਚ ਵਾਹਿਗੁਰੂ ਅਕਾਲ ਪੁਰਖ ਭਗਵੰਤ ਵਾਹਿਗੁਰੂ ਭਗਵਾਨ ਆਪ ਵਸ ਗਿਆ ਹੈ ਉਹ ਜਿਉਂਦਿਆਂ ਮੁਕਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਦਰਾਇਆ ਸਵਾਦ ਹੈ ਉਹਦੇ ਆਉਣ ਦਾ ਆਇਆ ਆਪ ਹੀ ਤਰਿਆ ਸੰਸਾਰ ਦੇ ਹੋਰ ਕਈ ਲੋਕਾਂ ਨੂੰ ਵੀ ਤਰਨ ਦੇ ਮਾਰਗ ਤੇ ਪਾ ਕੇ ਧਰਮ ਦੇ ਮਾਰਗ ਤੇ ਪਾ ਕੇ ਪਰਪਕਾਰੀ ਬਣਿਆ ਜਨ ਆਵਣ ਕਾ ਇਹ ਸਵਾਦ ਬੰਦੇ ਦੇ ਆਉਣ ਦਾ ਸਵਾਦ ਹੀ ਇਸ ਗੱਲ ਵਿਚ ਹੈ ਮਕਸਦ ਵੀ ਇਹੀ ਕਿ ਜਨ ਕੇ ਸੰਗ ਚਿੱਤ ਆਵੇ ਨਾ ਰੱਬ ਦੇ ਬੰਦੇ ਦੇ ਕੋਲ ਬਹੀਏ ਤੇ ਰੱਬ ਚੇਤੇ ਆ ਵਾਹਿਗੁਰੂ ਦੇ ਗੁਣ ਗਾਉਣ ਵਾਲੇ ਦੇ ਨੇੜੇ ਬੈਠੀਏ ਤੇ ਵਾਹਿਗੁਰੂ ਚੇਤੇ ਆ ਮਾਲਕ ਨਾਲ ਬਿਰਤੀ ਜੁੜੇ ਜਨ ਕੇ ਸੰਗ ਚਿੱਤ ਆਵੇ ਨਾ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਉਹ ਜਿਹੜਾ ਇਸ ਤਰ੍ਹਾਂ ਆਪਣੇ ਜੀਵਨ ਨੂੰ ਧਰਮ ਦੇ ਵਿਚ ਰੰਗਿਆ ਹੋਇਆ ਜੀਵਨ ਬਤੀਤ ਕਰਦਾ ਹੈ ਉਹਨੂੰ ਮੇਰੀ ਨਮਸਕਾਰ ਹੈ ਸਹਿਬ ਪੰਚਮ ਪਾਤਸ਼ਾਹ ਕਿੰਨਾ ਆਦਰ ਪੈ ਕਰਦੇ ਨੇ ਜਿਨ੍ਹਾਂ ਨੂੰ ਪ੍ਰਭੂ ਦੇ ਮਾਰਗ ਤੇ ਚੱਲ ਕੇ ਮਨ ਤੋਂ ਲੈ ਕੇ ਉਸਤ ਤੋਂ ਲੈ ਕੇ ਹੱਥਾਂ ਦੇ ਸ਼ੁਭ ਕਰਮਾਂ ਤੱਕ ਦਰਗਾਹ ਚ ਮੁੱਖ ਉਜਲੇ ਹੋਣ ਤੱਕ ਦੀ ਵਡਿਆਈ ਪ੍ਰਾਪਤ ਹੋਈ ਹੈ ਵੈਸੇ ਤਾਂ ਬਚਤਾਂ ਬੜੀਆਂ ਨੇ ਸਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਨੇ ਬੜੇ ਫਲ ਲਿਖੇ ਸਹਿਬ ਕਹਿੰਦੇ ਨੇ ਜਿਹੜੇ ਬਾਣੀ ਦੁਆਰਾ ਨਾਮ ਦੇ ਨਾਲ ਜੁੜਦੇ ਨੇ ਪ੍ਰਭੂ ਦੇ ਬਚਨਾਂ ਨਾਲ ਜੁੜਦੇ ਨੇ ਬੜਾ ਕੁਝ ਪ੍ਰਾਪਤ ਹੁੰਦਾ ਹੈ

ਉਹਨੂੰ ਮਿਲ ਜਾਂਦੀ, ਪ੍ਰੇਮ ਮੁਕਤੀ ਸ਼ਾਂਤੀ ਉਸਨੂੰ ਮਿਲ ਜਾਂਦੀ, ਰਿਧੀਆਂ ਸਿੱਧੀਆਂ ਉਸੇ ਘਰਾਂ ਵਸਦੀਆਂ। ਖੇਮ ਸ਼ਾਂਤ ਰਿਤ ਨਮ ਨਿਤ ਬੁੱਧ ਗਿਆਨ ਬੁੱਧੀ ਪ੍ਰਕਾਸ਼ਮਾਨ ਹੋ ਜਾਂਦੀ, ਅਗਿਆਨ ਹਟ ਜਾਂਦਾ ਹੈ, ਗਿਆਨ ਆ ਜਾਂਦਾ, ਸਰਬ ਤਹਿ ਸਿੱਧ ਸਾਰੀਆਂ ਸਿੱਧੀਆਂ ਆ ਜਾਂਦੀਆਂ। ਵਿਦਿਆ, ਬੰਦਾ ਵਿਦਵਾਨ ਹੋਣਾ ਚਾਹੁੰਦਾ, ਜਾਣਕਾਰ ਹੋਣਾ ਚਾਹੁੰਦਾ, ਸਾਹਿਬ ਕਹਿੰਦੇ ਜਿਹੜਾ ਨਾਮ ਦੇ ਨਾਲ ਜੁੜ ਗਿਆ, ਬਾਣੀ ਨਾਲ ਜੁੜ ਗਿਆ, ਸੁਖਮਣੀ ਨਾਲ ਜੁੜ ਗਿਆ, ਵਿਦਿਆ ਉਹਦੇ ਘਰ ਆ ਗਈ, ਜਾਣਕਾਰ ਉਹ ਹੋ ਗਿਆ, ਸਮਝਦਾਰ ਉਹ ਹੋ ਗਿਆ। ਲੋਕ ਜੋ ਕਮਾਉਂਦੇ ਫਿਰਦੇ ਨੇ ਰਿਧੀਆਂ ਸਿੱਧੀਆਂ ਵਾਸਤੇ, ਸਾਹਿਬ ਕਹਿੰਦੇ ਨੇ ਜੋ ਉਸ ਬੰਦੇ ਦੇ ਘਰ ਆ ਗਿਆ ਜਿਸ ਨੂੰ ਗੁਰੂ ਦੀ ਗੱਲ ਪ੍ਰਭੂ ਦੀ ਗੱਲ ਸੁਣ ਲਿਆ। ਵਿਦਿਆ, ਤਪ, ਜੋਗ, ਪ੍ਰਭ ਧਿਆਨ, ਪ੍ਰਭੂ ਚ ਧਿਆਨ ਲਾਉਣ ਦੀ ਜਾਚ ਵੀ ਆ ਗਈ। ਗਿਆਨ ਸ੍ਰੇਸ਼ਟ, ਇੱਕ ਤਾਂ ਆਮ ਜਾਣਕਾਰੀ ਹੁੰਦੀ ਹੈ, ਮੈਨੂੰ ਸੜਕਾਂ ਦਾ ਪਤਾ, ਮੈਨੂੰ ਸ਼ਹਿਰ ਦਾ ਪਤਾ, ਮੈਨੂੰ ਦੁਨੀਆਂ ਦੇ ਨਕਸ਼ੇ ਦਾ ਪਤਾ। ਇੱਕ ਐਸਾ ਗਿਆਨ ਵੀ ਹੈ ਕਿ ਆਪਣਾ ਹੀ ਪਤਾ ਨਾ ਹੋਵੇ ਜੇ ਉਹ ਕਾਹਦਾ ਗਿਆਨ ਹੈ, ਦੁਨੀਆਂ ਦੀ ਜਾਣਕਾਰੀ ਹੋ ਗਈ ਆਪਣਾ ਹੀ ਪਤਾ ਨਹੀਂ, ਜਾਂ ਆਪਣੇ ਸਿਰਜਣਹਾਰ ਦਾ ਪਤਾ ਨਹੀਂ। ਉਹ ਸ੍ਰੇਸ਼ਟ ਗਿਆਨ ਹੈ ਜਿਹੜਾ ਮਨੁੱਖ ਨੂੰ ਆਪਣੇ ਬਾਰੇ ਗਿਆਨ ਕਰਾਉਂਦਾ, ਆਪਣੇ ਬਾਰੇ ਜਾਣਕਾਰੀ ਤੇ ਆਪਣੇ ਵਾਹਿਗੁਰੂ ਬਾਰੇ ਜਾਣਕਾਰੀ ਕਰਾਉਂਦਾ। ਸਾਹਿਬ ਕਹਿੰਦੇ ਨੇ ਨਾਮ ਰੱਸੇ ਬੰਦੇ ਨੂੰ ਆਪਣੇ ਬਾਰੇ ਤੇ ਆਪਣੇ ਪ੍ਰਭੂ ਬਾਰੇ ਗਿਆਨ ਹੋ ਜਾਂਦਾ, ਸ੍ਰੇਸ਼ਟ ਗਿਆਨ ਹੋ ਜਾਂਦਾ। ਗਿਆਨ ਸ੍ਰੇਸ਼ਟ, ਉੱਤਮ ਇਸ਼ਨਾਨ, ਦੁਨੀਆਂ ਨਹਾਉਂਦੀ ਫਿਰਦੀ, ਜੂਠੇ ਦੇ ਜੂਠੇ ਰਹਿ ਜਾਂਦੇ। ਭਗਤੀ ਚ ਰਸਤਾ ਬੰਦਾ ਉੱਤਮ ਇਸ਼ਨਾਨ ਭਾਵ ਪੂਰੀ ਸੁਚਮ ਨੂੰ ਪ੍ਰਾਪਤ ਹੁੰਦਾ। ਚਾਰ ਪਦਾਰਥ, ਕਮਲ, ਪ੍ਰਗਾਸ, ਅਰਥ, ਧਰਮ, ਕਾਮ, ਮੋਖ ਦੀ ਪ੍ਰਾਪਤੀ ਹੋ ਜਾਂਦੀ, ਸਿਰਦਾ ਕਮਲ ਖਿੜ ਜਾਂਦਾ। ਸਭ ਕਹਿ ਮਦ ਰਹਿੰਦਾ ਦੁਨੀਆਂ ਵਿੱਚ ਹੀ, ਸਗਲ ਤੇ ਉਦਾਸ, ਲੇਕਿਨ ਸਭ ਤੋਂ ਵੱਖਰਾ ਰਹੇ ਮਨ ਫਿਰਕੀ ਕਰਕੇ ਦੁਨੀਆਂ ਚ ਰਹਿੰਦਿਆਂ ਹੋਇਆਂ ਵੀ ਉਹ ਵੱਖਰਾ ਵੱਖਰਾ ਜਾਪ, ਉੱਚਾ ਉੱਚਾ ਜਾਪ, ਸੋਹਣਾ ਵੀ ਉਹ ਹੈ, ਸੁੰਦਰ, ਸਿਆਣਾ ਵੀ ਉਹ ਹੈ, ਚਤਰ ਵੀ ਉਹ ਹੈ, ਤਤ ਕਾ ਬੇਤਾ, ਅਸਲ ਗੱਲ ਨੂੰ ਸਮਝਣ ਵਾਲਾ ਵੀ ਉਹ ਹੈ, ਸਮਦਰਸ਼ੀ, ਇੱਕ ਦ੍ਰਿਸ਼ਟੀ ਰੱਖਣ ਵਾਲਾ ਹੈ, ਉੱਚਾ ਨੀਵਾਂ ਛੋਟਾ ਵੱਡਾ ਕਰਕੇ ਕਿਸੇ ਨੂੰ ਜਾਣਨ ਵਾਲਾ ਨਹੀਂ, ਸਭ ਚ ਪ੍ਰਭੂ ਦੀ ਜੋਤ ਵੇਖਣ ਵਾਲਾ, ਸਮਦਰਸ਼ੀ, ਇੱਕ ਦ੍ਰਿਸ਼ਟੇਤਾ, ਇੱਕ ਵਾਹਿਗੁਰੂ ਨੂੰ ਸਾਰੇ ਪਾਸੇ ਨਜ਼ਰ ਆਉਂਦਾ। ਇਹ ਸਾਰੇ ਫਲ ਕਿਹਨੂੰ ਮਿਲੇ? ਇਹ ਫਲ ਤਿਸ ਜਨ ਕੇ ਮੁੱਖ ਬਣੇ, ਜਿਸਨੇ ਮੁੱਖੋਂ ਵਾਹਿਗੁਰੂ ਦਾ ਨਾਮ ਜਪਿਆ, ਜਾਂ ਗੁਰੂ ਨਾਨਕ ਨਾਮ ਬਚਨ ਮਨ ਸੁਣੇ, ਨਾਲੇ ਜਪੇ ਨਾਲੇ ਸੁਣੇ। ਗੁਰੂ ਪਾਸੋਂ ਨਿਰੰਕਾਰ ਦੇ ਨਾਮ ਦੀ ਪ੍ਰਾਪਤੀ ਬਚਨਾ ਕਰਕੇ, ਸ਼ਰਵਣਾ ਕਰਕੇ, ਸਰੀਰ ਕਰਕੇ ਪ੍ਰਾਪਤ ਕਰੇ। ਜਿੱਥੇ ਸਾਹਿਬਾਨ ਵਿੱਚ ਕਹਿੰਦੇ ਨੇ ਜੇ ਕਿਤੇ ਇਸ ਤਰ੍ਹਾਂ ਤੁਰੇ, ਹਿਰਦੇ ਚ ਵਸ ਜਾਏ ਵਾਹਿਗੁਰੂ, ਜਿਸ ਮਨ ਵਸੇ।

ਵੱਡੀ ਉਹਦੀ ਵੜਿਆਈ ਉਹਦੀ ਸੋਭਾ ਹੈ ਚਿੱਟੇ ਹਿਰਦੇ ਵਿੱਚ ਵਾਹਿਗੁਰੂ ਆ ਕੇ ਵੱਸ ਗਿਆ ਹੈ ਵਾਹਿਗੁਰੂ ਦੀ ਯਾਦ ਵਾਹਿਗੁਰੂ ਦਾ ਸਿਮਰਨ ਚਿੱਟੇ ਹਿਰਦੇ ਚ ਵੱਸ ਗਿਆ ਕਿਣਕਾ ਏਕ ਜਿਸ ਜੀ ਬਸਾਵੇ ਤਾਂ ਕੀ ਮਹਿਮਾ ਗਣੀ ਨਾ ਜਿਸ ਮਨ ਬਸੇ ਸੁਣੇ ਲਾਏ ਪ੍ਰੀਤ ਜਿਸ ਨੂੰ ਹਿਰਦੇ ਚ ਯਾਦ ਕਰਨਾ ਆ ਗਿਆ ਜਿਸ ਨੂੰ ਪਿਆਰ ਨਾਲ ਸੁਣਨਾ ਆ ਗਿਆ ਇਸ ਜਨ ਆਏ ਹਰ ਪ੍ਰਭ ਜੀਤ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਯਾਦ ਬਣ ਕੇ ਟਿਕ ਗਏ ਉਹਨੂੰ ਇਹ ਪ੍ਰਾਪਤੀ ਹੈ ਕਿ ਜਨਮ ਮਰਨ ਤਾਂਕਾ ਦੁੱਖ ਨਿਵਾਰੇ ਉਹਦਾ ਜੰਮਣਾ ਮਰਨਾ ਮੁੱਕ ਗਿਆ ਜੰਮਣ ਮਰਨ ਦਾ ਦੁੱਖ ਖਤਮ ਹੋ ਗਿਆ ਦੁਲੱਭ ਦੇਹ ਜਿਹੜੀ ਪਤਾ ਨਹੀਂ ਕਿਵੇਂ ਮਿਲ ਗਈ ਹੈ ਇਹਦਾ ਜੋ ਫਲ ਹੈ ਕਿ ਪ੍ਰਭੂ ਚਰਨਾਂ ਦੇ ਵਿੱਚ ਸਾਡੀ ਪਹੁੰਚ ਤੇ ਲੀਨਤਾ ਹੋ ਜਾਣ ਸਾਹਿਬ ਕਹਿੰਦੇ ਨੇ ਤਤਕਾਲ ਹੀ ਇਸ ਦਾ ਉਧਾਰ ਇਸ ਦੁਲੱਭ ਜੀਵਨ ਦਾ ਉਧਾਰ ਹੋ ਜਾਣ ਦੁਲੱਭ ਦੇਹ ਤਤਕਾਲ ਉਧਾਰ ਹੈ ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ ਉਹਨਾਂ ਦੀ ਜ਼ਬਾਨ ਵਿੱਚੋਂ ਅੰਮ੍ਰਿਤ ਚੜਦਾ ਹੈ ਉਹਨਾਂ ਦੇ ਬਚਨਾਂ ਵਿੱਚੋਂ ਅੰਮ੍ਰਿਤ ਰਿਸਦਾ ਹੈ ਜਿਨ੍ਹਾਂ ਦੀ ਜੀਵਾ ਤੇ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਵਸਿਆ ਹੈ ਵਾਹਿਗੁਰੂ ਵਾਹਿਗੁਰੂ ਜਪਣ ਵਾਲੇ ਗੁਰੂ ਨਾਨਕ ਦੀ ਬਾਣੀ ਪੜ੍ਹਨ ਵਾਲੇ ਸੁਖਮਣੀ ਪੜ੍ਹਨ ਵਾਲੇ ਉਹਨਾਂ ਦੀ ਜੀਵਾ ਤੋਂ ਬਚਨ ਜਿਹੜੇ ਨਿਕਲਦੇ ਨੇ ਕੰਨਾਂ ਨੂੰ ਭਲੇ ਲੱਗਦੇ ਨੇ ਸੁਣਨ ਵਾਲਿਆਂ ਨੂੰ ਵੀ ਰਸ ਆਉਂਦਾ ਉਹਨਾਂ ਦੇ ਬਚਨ ਸੁਣ ਕੇ ਅੰਮ੍ਰਿਤ ਤਾਂ ਕੀ ਬਾਣੀ ਏਕ ਨਾਮ ਮਨ ਮਾਏ ਸਮਾਣੀ ਦੁੱਖ ਖਤਮ ਹੋ ਗਏ ਦੁੱਖ ਰੋਗ ਬਿਨਸੇ ਪਏ ਭਰਮ ਦੁੱਖ ਖਤਮ ਰੋਗ ਖਤਮ ਬੜੀਆਂ ਸਾਖੀਆਂ ਪ੍ਰਚਲਿਤ ਨੇ ਜਿਨ੍ਹਾਂ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਰਚਨਾ ਇਹ ਸੁਖਮਣੀ ਦੇ ਪਾਠ ਕੀਤੇ ਨੇ ਅਜੇ ਹਾਲਾਂਕਿ ਸਾਡੀ ਬਿਰਤੀ ਐਸੀ ਹੈ ਕਿ ਅਸੀਂ ਜਦ ਵੀ ਪਾਠ ਕਰਨੇ ਹਾਂ ਸਾਡੇ ਸਾਹਮਣੇ ਮਨੋਰਥ ਹੁੰਦੇ ਜੇ ਕਿਤੇ ਨਿਸ਼ਕਾਮ ਹੋ ਕੇ ਬਾਣੀ ਪੜ੍ਹਨ ਦੀ ਸਾਨੂੰ ਜਾਚ ਆ ਜਾਵੇ ਪਤਾ ਨਹੀਂ ਕਿੰਨੇ ਕੁ ਫਲਾਂ ਦੇ ਭਾਗੀ ਬਣ ਜਾਏ ਮਹਾਂਪੁਰਸ਼ ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਇਹਨਾਂ ਕੋਲ ਇੱਕ ਬੰਦਾ ਪਹੁੰਚਿਆ ਜਲੰਧਰ ਦੇ ਨੇੜੇ ਰਹਿਣ ਵਾਲਾ ਕਿਸੇ ਨੇ ਪ੍ਰੇਰਣਾ ਕੀਤੀ ਕਹਿਣ ਲੱਗਾ ਤੇਰਾ ਦੁੱਖ ਕੱਟਿਆ ਜਾਏਗਾ ਤੇਰੀ ਕੰਗਾਲੀ ਤੇ ਭੁੱਖ ਮਿਟ ਜਾਏਗੀ ਬਾਬੇ ਆਏ ਹੋਏ ਨੇ ਕਮਾਲੀਏ ਵਾਲੇ ਅੰਮ੍ਰਿਤਸਰ ਜਾ ਕੇ ਦਰਸ਼ਨ ਕਰ ਲੈ ਬਾਬਾ ਜੀ ਦਾ ਭਾਈ ਵੀਰ ਸਿੰਘ ਜੀ ਨਾਲ ਬੜਾ ਪ੍ਰੇਮ ਪਿਆਰ ਸੀ ਪਰਸਪਰ ਮਿਲਦੇ ਰਹਿੰਦੇ ਸਨ ਉਂਝ ਵੀ ਗੁਰੂ ਕੀ ਨਗਰੀ ਫੇਰਾ ਰਹਿੰਦਾ ਸੀ ਇਹ ਦਰਸ਼ਨ ਕਰਨ ਗਿਆ ਇਹ ਆਦਮੀ ਮਜ਼ਹਬ ਤੋਂ ਮੁਸਲਮਾਨ ਸੀ ਲੇਕਿਨ ਗਰੀਬੀ ਨਾ ਕੋਈ ਮੁਸਲਮਾਨ ਵੇਖਦੀ ਹੈ ਨਾ ਕੋਈ ਹਿੰਦੂ ਤੇ ਨਾ ਕੋਈ ਹੋਰ ਧਰਮ ਵੇਖਦੀ ਹੈ ਪਤਾ ਨਹੀਂ ਕਿਸ ਦੇ ਉੱਤੇ ਉਸਨੇ ਆ ਕੇ ਸਵਾਰ ਹੋ ਜਾਣਾ ਗਰੀਬੀ ਦਾ ਮਾਰਿਆ ਹੋਇਆ ਕੰਗਾਲੀ ਦਾ ਮਾਰਿਆ ਬਾਬਾ ਜੀ ਨੇ ਪੁੱਛ ਲਿਆ ਕਿਉਂ ਭਾਈ ਪ੍ਰੇਮੀਆਂ ਕੀ ਚਾਹੁੰਦਾ ਸਿਰ ਨੀਵਾਂ ਕਰਕੇ ਕਹਿਣ ਲੱਗਾ ਬਾਬਾ ਜੀ ਕੋਈ ਐਸੀ ਰੇਖ ਚਮੇਖ ਮਾਰੋ ਕੋਈ ਐਸੀ ਅਸੀਸ ਦਿਓ ਭੁੱਖ ਕੱਟੀ ਜਾਵੇ ਟੱਬਰ ਵੱਡਾ ਹੈ ਰੋਟੀ ਨਹੀਂ ਚੱਲਦੀ ਪਿੱਠ ਤੇ ਹੱਥ ਰੱਖਿਆ ਬਾਬਾ ਜੀ ਨੇ ਭਜਨ ਸਿਮਰਨ ਵਾਲਿਆਂ ਨੇ ਕਹਿਣ ਲੱਗੇ ਜਾ ਰੱਬ ਰੱਬ ਕਰਿਆ ਕਰ ਨੀਅਤ ਧਾਰ ਕੇ ਮਿਹਨਤ ਕਰ ਬਰਕਤਾਂ ਪੈ ਜਾਣਗੀਆਂ ਕਹਿਣ ਲੱਗਾ ਜੀ ਅੱਗੇ ਵੀ ਨੀਅਤ ਧਾਰ ਕੇ ਹੀ ਕਰਨਾ ਮਿਹਨਤ ਵੀ ਬੜੀ ਸਾਰਾ ਟੱਬਰ ਬੜੀ ਮਿਹਨਤ ਕਰਦਾ ਬਰਕਤ ਨਹੀਂ ਪੈਂਦੀ ਰੋਟੀ ਪੂਰੀ ਤਰ੍ਹਾਂ ਨਹੀਂ ਚੱਲਦੀ ਕੰਮ ਨਹੀਂ ਚੱਲਦੇ ਤੁਸੀਂ ਕੋਈ ਆਪਣੇ ਵੱਲੋਂ ਮੰਤਰ ਦਿਓ ਜਿਹਦਾ ਜਾਪ ਕਰਕੇ ਬਾਬਾ ਜੀ ਕਹਿਣ ਲੱਗੇ ਅੱਲਾ ਅੱਲਾ ਕਰਿਆ ਕਰ ਉਹੀ ਇੱਕ ਮੰਤਰ ਹੈ ਚਾਹੇ ਰੰਗ ਰੂਪ ਉਹਦਾ ਕੋਈ ਹੋਵੇ ਕੋਈ ਬਚਨ ਹੋਵੇ ਕੋਈ ਨਾਮ ਹੋਵੇ ਸਾਰੇ ਇੱਕ ਦੇ ਹੀ ਨਾਮ ਕਹਿੰਦਾ ਜੀ ਮਨ ਨਹੀਂ ਟਿਕਦਾ ਬਾਬਾ ਜੀ ਕਹਿਣ ਲੱਗੇ ਤੇਰੇ ਸਾਹਮਣੇ ਮਨੋਰਥ ਹੈ ਕੋਈ ਗੱਲ ਨਹੀਂ ਤੂੰ ਨਮਾਜ਼ ਵੀ ਕਰਿਆ ਕਰ ਅੱਲਾ ਅੱਲਾ ਵੀ ਕਰਿਆ ਕਰ ਇੰਝ ਕਾਲਾ ਇੱਕ ਦੁੱਖ ਪੜ ਲਿਆ ਕਰ ਪ੍ਰਭ ਕੈ ਸਿਮਰਨ ਰਿਤ ਸਿੱਧ ਨੌ ਨਿਧ ਬਸ ਇੰਨੀ ਤੁਕ ਪੜ ਲਿਆ ਕਰ ਬਾਕੀ ਤੂੰ ਆਪਣੇ ਧਰਮ ਚ ਪੱਕਾ ਰਹੋ ਇੱਕ ਤੁਕ ਲੈ ਕੇ ਤੁਰ ਗਿਆ ਅੱਜ ਹੋਰ ਕੱਲ ਹੋਰ ਲਹਿਰੇ ਬਹਿਰੇ ਹੋ ਗਏ ਇਸ ਇੱਕ ਤੁਕ ਨੇ ਭਾਗ ਲਾ ਦਿੱਤੇ ਜਾਗੀਰਦਾਰ ਬਣ ਗਿਆ ਮੁੰਡੇ ਜਵਾਨ ਹੋ ਪਏ ਕੰਮ ਕਾਰ ਕਰਨ ਦੇ ਵਿੱਚ ਹੱਥ ਵਟਾਉਣ ਲੱਗ ਪਏ ਘਰ ਚ ਪਦਾਰਥ ਦੀ ਕੋਈ ਘਾਟ ਨਾ ਰਹਿ ਗਈ ਵੰਡ ਦਾ ਸਮਾਂ ਆ ਗਿਆ ਉਧਰ ਚਲਾ ਗਿਆ ਲਾਹੌਰ ਚਲਾ ਗਿਆ ਸਮਾਂ ਬੀਤਦਾ ਗਿਆ ਬਾਬਾ ਜੀ ਕਮਾਲੀਏ ਵਾਲੇ ਚੜ੍ਹਾਈ ਕਰ ਗਏ ਉਹਨਾਂ ਦੇ ਸਾਹਿਬਜ਼ਾਦੇ ਬਾਬਾ ਕਰਤਾਰ ਸਿੰਘ ਜੀ ਐਮ ਏ ਅੱਜ ਕੱਲ ਪਟਿਆਲੇ ਦਰਸ਼ਨ ਦਿੰਦੇ ਉਹਨੇ ਪਤਾ ਕੀਤਾ ਪਤਾ ਕਰਨ ਤੇ ਐਡਰੈਸ ਲੈ ਕੇ ਚਿੱਠੀ ਲਿਖੀ ਕਿ ਤੁਹਾਡੇ ਪਿਤਾ ਜੀ ਨੇ ਇੱਕ ਦੁੱਖ ਬਖਸ਼ੀ ਸੀ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾ ਨਿੱਧ ਤੇ ਮੇਰੇ ਕੋਲੋਂ ਧਨ ਸੰਭਾਲਿਆ ਨਹੀਂ ਜਾਂਦਾ ਮੁੰਡੇ ਵੱਡੇ ਵੱਡੇ ਵਪਾਰੀ ਤੇ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਗਏ ਮੈਨੂੰ ਕੱਖ ਭੰਨ ਕੇ ਦੋਹਰਾ ਨਹੀਂ ਕਰਨਾ ਪੈਂਦਾ ਪਦਾਰਥ ਨਾਲ ਭਰ ਗਏ ਹਾਂ ਪਰ ਜੀਵਨ ਅਜੇ ਵੀ ਜ਼ਿੰਦਗੀ ਅਜੇ ਵੀ ਊਣੀ ਊਣੀ ਖਾਲੀ ਖਾਲੀ ਜਾਪਦੀ
ਜਿਵੇਂ ਤੁਹਾਡੇ ਬਾਪ ਦੀ ਕਿਰਪਾ ਦੇ ਨਾਲ ਉਹਨਾਂ ਦੀ ਪ੍ਰੇਰਣਾ ਦੇ ਨਾਲ ਜ਼ਿੰਦਗੀ ਭਰ ਗਈ ਹੈ, ਤੁਸੀਂ ਕੋਈ ਐਸੀ ਰੇਖ ਚ ਮੇਖ ਮਾਰੋ ਮਨ ਵੀ ਭਰ ਜਾ। ਮਨ ਦੀ ਤਸੱਲੀ ਨਹੀਂ ਪਈ ਹੁੰਦੀ, ਮਨ ਕੁਝ ਹੋਰ ਮੰਗਦਾ। ਇਹਨਾਂ ਨੇ ਇੱਕ ਚਿੱਠੀ ਲਿਖੀ, ਉਹਦੇ ਚ ਲਿਖਤਾ, ਕਹਿਣ ਲੱਗੇ ਉਸੇ ਤੁਕ ਦਾ ਦੂਜਾ ਹਿੱਸਾ ਪੜ ਲਿਆ ਕਰ। ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਜਪਣਾ ਸ਼ੁਰੂ ਕਰ ਦਿੱਤਾ, ਉਸ ਤੁਕ ਨੂੰ ਜਪਣਾ ਸ਼ੁਰੂ ਕਰ ਦਿੱਤਾ। ਆਪਣੀ ਕਿਰਤ ਕਰਦਾ, ਆਪਣੀ ਧਰਮ ਕਰਮ ਦੀ ਪਾਲਣਾ ਵੀ ਕਰਦਾ ਤੇ ਹੁਣ ਦੋਵੇਂ ਤੁਕਾਂ ਪੜਦਾ। ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਤੇ ਫਿਰ ਚਿੱਠੀ ਲਿਖਦਾ ਹੈ, ਬਾਬਾ ਜੀ ਇਸ ਤੁਕ ਦੇ ਪੜਨ ਨਾਲ ਮੈਨੂੰ ਅੱਲਾ ਦੇ ਚਲੇ ਚੌਲੇ ਪੈਣ ਲੱਗ ਪਏ ਨੇ, ਚਲਕੇ ਪੈਣ ਲੱਗ ਪਏ ਨੇ। ਮੈਂ ਜਿਸ ਨੇਤਰ ਬੰਦ ਕਰਨਾ, ਨਮਾਜ਼ ਕਰਨਾ, ਥੋੜਾ ਜਿਹਾ ਧਿਆਨ ਕਰਨਾ ਤੇ ਮੈਨੂੰ ਚਾਨਣ ਚਾਨਣ ਜਾਪਦਾ, ਠੰਡਕ ਠੰਡਕ ਜਾਪਦੀ, ਸ਼ਾਂਤੀ ਵਰਤ ਗਈ, ਮੈਨੂੰ ਹੁਣ ਜੀਵਨ ਚ ਕੋਈ ਕਮੀ ਨਹੀਂ ਰਹੇਗੀ, ਮੈਂ ਹਰ ਤਰ੍ਹਾਂ ਨਾਲ ਭਰ ਗਿਆ। ਹਰ ਤਰ੍ਹਾਂ ਨਾਲ ਬੰਦਾ ਭਰ ਹੀ ਜਾਂਦਾ। ਇਹ ਤਾਂ ਇਸ ਯੁੱਗ ਦੀ ਬਿਲਕੁਲ ਨੇੜੇ ਦੀ ਘਟਨਾ ਹੈ। ਸਹਿ ਪੰਚਮ ਪਾਤਸ਼ਾਹ ਤੋਂ ਲੈ ਕੇ ਪਤਾ ਨਹੀਂ ਕਿਤਨੇ ਲੋਕਾਂ ਨੇ ਇਸ ਬਾਣੀ ਦੁਆਰਾ ਨਾਮ ਜਪ ਕੇ, ਭਗਤੀ ਕਰਕੇ, ਸੁੱਖਾਂ ਦੇ ਦੇਣ ਵਾਲੇ ਨਾਮ ਨੂੰ ਹਿਰਦੇ ਚ ਧਾਰਨ ਕਰਕੇ, ਸਾਹਿਬ ਕਹਿੰਦੇ ਨੇ ਦੁੱਖ ਰੋਗ ਬਿਨਸੇ ਭੈ ਭਰਮ ਸਭ ਕੁਝ ਖਤਮ, ਦੁੱਖ ਦੇਣ ਵਾਲਾ ਹਰ ਬੀਜ ਖਤਮ। ਸਾਧ ਨਾਮ ਉਹ ਬੰਦਾ ਸਾਧ ਹੈ, ਨਿਰਮਲ ਤਾਂ ਕੇ ਕਰਮ ਉਹਦੇ ਕੰਮ ਬੜੇ ਪਵਿੱਤਰ ਨੇ, ਸਭ ਤੇ ਊਚ ਤਾਂ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖ ਮਣੀ। ਨਾਮ ਜੋ ਸੁਖ ਦੇਣ ਵਾਲੀ ਮਣੀ ਹੈ ਤੇ ਨਾਮ ਦ੍ਰਿੜ ਕਾਉਣ ਵਾਲੀ ਜੋ ਸਾਹਿਬ ਪੰਚਮ ਪਾਤਸ਼ਾਹ ਦੀ ਸੁਖਮਣੀ ਹੈ, ਇਹਦਾ ਏਡਾ ਵੱਡਾ ਲਾਭ, ਏਡਾ

0: ਜਦ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਤਨ ਗੁਰੂ ਅਮਰਦਾਸ ਨਿਥਾਵਿਆਂ ਦੇ ਥਾਂ
1: ਨਿਥਾਵਿਆਂ ਦੇ ਥਾਂ ਬਾਬਾ ਜੀ ਅਸੀਂ ਵੀ ਉਨ੍ਹਾਂ ਦੇ ਦਰਸ਼ਨ ਕਰਨ ਆਏ ਹਾਂ ਕਿੱਥੇ ਮਿਲਣਗੇ
0: ਸੱਚਖੰਡ ਵਿਖੇ
1: ਸੱਚਖੰਡ
0: ਹਾਂ ਬੇਟੀ ਗੁਰੂ ਅਮਰਦਾਸ ਜੀ ਸੁਰਗਪੁਰੀ ਜਾ ਵਿਰਾਜੇ ਨੇ ਤਾਂ ਫਿਰ ਸਾਡੇ ਪਾਗਾਂ ਚ ਉਨ੍ਹਾਂ ਦੇ ਦਰਸ਼ਨ ਨਹੀਂ ਨਿਰਾਸ਼ ਨਾ ਹੋ ਬੇਟੇ ਉਨ੍ਹਾਂ ਦਾ ਰੂਪ ਗੁਰੂ ਰਾਮਦਾਸ ਜੀ ਤੂੰਗ ਪਿੰਡ ਨੇੜੇ ਸੰਤੋਖ ਸਾਹਿਬ ਦੀ ਸੇਵਾ ਕਰਾ ਰਹੇ ਨੇ
1: ਤੂੰਗ ਪਿੰਡ
0: ਹਾਂ ਧੰਨ ਗੁਰੂ ਅਮਰਦਾਸ ਧੰਨ ਗੁਰੂ ਰਾਮਦਾਸ
1: ਧੰਨ ਗੁਰੂ ਅਮਰਦਾਸ
0: ਧੰਨ ਗੁਰੂ ਰਾਮਦਾਸ
1: ਕਿੰਨੀ ਸੋਹਣੀ ਥਾਂ ਹੈ ਤੁਸੀਂ ਦੋ ਘੜੀਆਂ ਆਰਾਮ ਕਰ ਲਓ ਤੇ ਮੈਂ ਕਿਸੇ ਪਿੰਡੋਂ ਜਾ ਕੇ ਕੁਝ ਖਾਣ ਨੂੰ ਲਿਆਉਂਦੀ ਹਾਂ ਨਾਲੇ ਪਤਾ ਕਰ ਲਾਂ ਕਿ ਤੂੰ ਪਿੰਡ ਕਿੰਨੀ ਦੂਰ ਹੈ ਅੱਛਾ
0: ਛੇਤੀ ਆਣਾ ਧੰਨ ਗੁਰੂ ਰਾਮਦਾਸ

तक हुक्म पछाने सुख होए दिन राती का।

0: ਪਤਨੀ ਤੂੰ ਤਾਨੇ ਪੁੱਤਰ ਤੇ ਤਾਨੇ ਤੇਰੀ ਭਗਤੀ ਨਾਨਕ ਭਗਤਾਂ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ
1: ਨਾਨਕ ਭਗਤਾਂ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ
2: ਬੇਜੀ
1: ਪਿਤਾ ਜੀ
2: ਮੈਨੂੰ ਸ਼ਮਾ ਕਰ ਦੇ ਬੇਟੀ
1: ਪਿਤਾ ਜੀ ਮਾਂ
2: ਮੈਂ ਬੜਾ ਸ਼ਰਮਿੰਦਾ
1: ਇਸ ਤਰ੍ਹਾਂ ਨਾ ਕਹੋ ਪਿਤਾ ਜੀ
2: ਹਾਂ ਬੇਟੀ ਮੈਂ ਗਲਤ ਸਾਂ ਤੂੰ ਸੱਚ ਹੀ ਆ ਸੀ ਜਿਸ ਪਰਮਾਤਮਾ ਤੇ ਤੇਰਾ ਵਿਸ਼ਵਾਸ ਉਹ ਸੱਚ ਨੂੰ ਸਰਵ ਸ਼ਕਤੀਮਾਨ ਉਸ ਦੀ ਲੀਲਾ ਪਰੰਪਰਾ ਹੈ
3: ਰਾਜਾ ਦੂਣੀ ਚੰਦ
2: ਨਹੀਂ ਸੰਤ ਜੀ ਸਿਰਫ ਦੂਣੀ ਚੰਦ ਕਹੋ ਮੈਂ ਆਪਣੇ ਅਹੰਕਾਰ ਤੇ ਕਰ ਰਾਜ

ਜਲੰਧਰ ਸਾਹਿਬ ਦੇ ਅੰਦਰ ਇਹ ਹੈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਭੇਟ। ਇਸ ਵਿਚ ਲਗਭਗ 30 ਪਦਾਂ ਦੀ ਬਾਣੀ ਦੇ ਨਾਲ ਨਾਲ ਸਤਿਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਵੀ ਸ਼ਾਮਲ ਹੈ। ਹਰ ਮਤ, ਹਰ ਫਿਰਕੇ, ਹਰ ਧਰਮ ਤੇ ਮਰਿਆਦਾ ਨੂੰ ਮੰਨਣ ਵਾਲੇ ਪੀਰਾਂ ਫਕੀਰਾਂ ਤੇ ਸੰਤਾਂ ਦੀ ਬਾਣੀ ਦਾ ਇਹ ਮਹਾਨ ਸੰਗ੍ਰਹਿ ਸਿੱਖ ਧਰਮ ਦੇ ਇਕ ਸਾਂਝੇ ਮਨੁੱਖੀ ਧਰਮ ਹੋਣ ਦਾ ਪ੍ਰਤੀਕ ਏ, ਜੋ ਸਾਰੇ ਸੰਸਾਰ ਨੂੰ ਗਿਆਨ ਦਾ ਚਾਨਣ ਬਖਸ਼ਦਾ ਹੈ।

ਪਤਾ ਨਹੀਂ ਕਿੰਨਾ ਕੁ ਸਿਆਣਾ, ਕਿੰਨਾ ਕੁ ਸੁਗੜ ਹੈ। ਕੋਈ ਹਿਸਾਬ ਲਾ ਸਕਦਾ ਹੈ? ਕਿਉਂਕਿ ਉਹਦੀ ਕਿਰਤ ਦਾ ਹਿਸਾਬ ਨਹੀਂ ਲਾਇਆ ਜਾਂਦਾ। ਤੇਰੇ ਦਾਨੇ ਕੀਮਤ ਨਾ ਪਵੇ ਕਿਸ ਦਾਤੇ ਕੌਣ ਸਮਾਰ। ਤੇਰੀ ਦਿੱਤੀ ਹੋਈ ਦਾਤ ਦੀ ਸਮਝ ਨਹੀਂ ਆਉਂਦੀ, ਤੇਰੀ ਸਮਝ ਕਿੱਥੋਂ ਆ? ਤੇਰੀ ਦਾਤ ਦਾ ਹੀ ਮੁੱਲ ਨਹੀਂ ਪਾਇਆ ਜਾਂਦਾ, ਤੇਰਾ ਕੌਣ ਮੁੱਲ ਪਾ? ਤੇਰੀ ਦਾਤ ਹੀ ਏਡੀ ਸੋਹਣੀ, ਏਡੀ ਖੂਬਸੂਰਤ, ਏਡੀ ਜੁਗਤ ਵਾਲੀ ਹੈ, ਤੇ ਤੂੰ ਕਿੰਨਾ ਸਿਆਣਾ ਹੋਵੇਗਾ। ਸਾਹਿਬ ਕਹਿੰਦੇ ਨੇ ਮਤ ਸਮਝੀ ਉਹਦੇ ਨਾਲੋਂ ਸਿਆਣਾ ਕੋਈ ਹੋਰ ਵੀ ਹੈ, ਜਿਸਨੇ ਤੈਨੂੰ ਸਰੀਰ ਦਿੱਤਾ, ਜਿਸਨੇ ਸਰੀਰ ਚ ਮਨ ਪਾਇਆ, ਜਿਸਨੇ ਤੈਨੂੰ ਵਰਤਣ ਵਾਸਤੇ ਧਨ ਦਿੱਤਾ, ਜਿਸ ਦੀਆਂ ਇਹ ਸਾਰੀਆਂ ਬਖਸ਼ਿਸ਼ਾਂ ਭੋਗਦਾ ਹੈ, ਉਹਦੇ ਨਾਲੋਂ ਸਿਆਣਾ ਹੋਰ ਤੈਨੂੰ ਕੋਈ ਮਿਲੇਗਾ ਨਹੀਂ। ਤੇ ਕਈ ਵਾਰੀ ਤਾਂ ਇੰਨਾ ਵੀ ਭੁਲੇਖਾ ਲੱਗ ਜਾਂਦਾ, ਤੂੰ ਐਸਾ ਸਮਝਣ ਲੱਗ ਪੈਂਦਾ ਉਹਨੇ ਕੋਈ ਗਲਤੀ ਕੀਤੀ ਹੈ, ਮੈਂ ਠੀਕ ਕਰ ਦਿਆਂ। ਜੋ ਉਹਨੇ ਬਣਾਇਆ ਸ਼ਾਇਦ ਗਲਤ ਬਣਾਇਆ, ਮੈਂ ਉਹਨੂੰ ਠੀਕ ਕਰ ਦੇਵਾਂ। ਜੋ ਉਹਨੇ ਰਚਿਆ ਸ਼ਾਇਦ ਗਲਤ ਰਚਿਆ, ਮੈਂ ਇਹਦੇ ਵਿੱਚ ਸੁਧਾਰ ਕਰ ਦੇਵਾਂ, ਆਪਣੇ ਆਪ ਨੂੰ ਉਹਦੇ ਨਾਲੋਂ ਸਿਆਣਾ ਸਮਝ ਬੈਠਾ ਹੋਵਾਂਗਾ। ਕੋਈ ਸੂਰਤ ਨਹੀਂ, ਕੋਈ ਤਰੀਕਾ ਨਹੀਂ ਕਿ ਤੂੰ ਆਪਣੇ ਆਪ ਨੂੰ ਉਹਦੇ ਨਾਲੋਂ ਸਿਆਣਾ ਸਮਝ ਸਕੇ। ਜਿਸਨੇ ਤਨ ਮਨ ਧਨ ਜਿਨ ਪ੍ਰਭ ਦੀਆ, ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਨ। ਇੱਕ ਸ਼ਬਦ ਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਚੇਤਾ ਕਰਾਇਆ, ਚੇਤਾ ਹੀ ਕਰਾਉਣ ਵਾਲੀ ਗੱਲ ਹੈ, ਪਤਾ ਸਾਰਾ ਹੈ, ਭੁੱਲ ਜਾਂਦੇ। ਸਾਹਿਬਾਂ ਨੇ ਪਾਵਨ ਬਾਣੀ ਚ ਸਾਨੂੰ ਉਹਨਾਂ ਚੀਜ਼ਾਂ ਦੀ ਸਾਰੀ ਨਿਸ਼ਚਤਾ ਨਹੀਂ ਆਉਂਦੀ, ਲੇਕਿਨ ਮੋਟੀਆਂ ਮੋਟੀਆਂ ਜਿਨ੍ਹਾਂ ਬਿਨਾਂ ਬੰਦੇ ਦਾ ਨਹੀਂ ਸਰਦਾ, ਉਹਨਾਂ ਦਾ ਜ਼ਿਕਰ ਮਹਾਰਾਜ ਨੇ ਕੀਤਾ। ਜੋ ਕਹਿੰਦੇ ਨੇ ਤੈਨੂੰ ਉਹਦਾ ਚੇਤਾ ਹੈ, ਤੈਨੂੰ ਉਹਦਾ ਖਿਆਲ ਹੈ, ਜਿਸਨੇ ਤੈਨੂੰ ਇੰਨਾ ਕੁਝ ਦਿੱਤਾ ਹੈ,

سگڑتا تے سیانپ دا تعلق چلاکی نال نہیں ہے. اے دی بھاونا اے ہے کہ منکھ سیانپ دے نال کسے دا بھلا کنا کو کر سکتا ہے تے بھلا کرن والے واہگرو اکال پرکھ دا شکرانہ کنا کو کر سکتا ہے. انہیں بڑی سیانپ کیتی ہے بنا منگیا مینوں اینا کوئی دتا ہے جنہیں دی مینوں لوڑ سی. جیون دتا ہے, ماں باپ دتے نے, بھرا پتر دتے نے, سجن دتے نے, بنا پیسیاں دے بنا مل دے ہوا دتی ہے, پانی دتا ہے, اگ بخشی ہے, کتنا کچھ کیا ورتدا ہاں اس دا. پیکھن کو نیتر, سنن کو کرنا جنہاں دا مل نہیں پایا جا سکتا, اور کنی سیانپ نال جڑیا ہے سارا کچھ. ہست کماون, باسن رسنا, چکن چکاون واسطے جیوا, چرن چلن کو تے سلاما لین واسطے, گرو چرنا تے چکن واسطے میرا سر بھی بخشش کیتا ہے. اینیاں بخشاں کرن والے میرے صاحب, میں تیری سیانپ نوں کیویں پہنچاں؟ تیرا دھنواد کرنا چاہیے. تے او تاں ہوندا ہے کہ جو کوئی تو بخشیا ہے سارا کچھ میں اپنا نہ کر کے جانا, تیری داد کر کے جانا, تے تیرے اگے ارپن کرن دی وی اکلا ہے. تن من تن ارپو سب اپنا, کون سو مت جت ہر ہر جپنا. وہ کہڑا ڈنگ ہے کہ میں پربھو دے سمرن چ جٹ سکا, وہ یہی ہے کہ تن من تن گرو نرپن ارپن کر. ایک گل سمجھنا, تن گرو نو کیویں ارپن کرنا؟ اسی متھا ٹیکنے ہاں, یہ ارپن کرن دا چن ہے, سنکیت ہے. اصل تے یہ ہے کہ جو کچھ شریر دے بارے گرو کی مریادا ہے انہوں شریر تے دھارن کر لیا جائے. جے گرو نے کیا کیس رکھنے نے تے رکھنے, جے گرو نے کیا کرپان پاؤنی تے پاؤنی, گرو نے کیا کشہرا دھارن کرنا تے کرنا. اے شریر دی گل ہے, شریر گرو کی ارپن کرنا مطلب ہے گرو کی شریرک جگت دھارن کر لی جائے. تے جدو من دی گل آئے گی, من گرو کی ارپن کرنا ہے, تے پھر من دیا گلا نہ منو, من دی مت نہ من, گرو کی مت من. من دے وچ گرو کی سکھیاواں دا دھیان, گرو کے بچنا دا خیال, تے دھن گرو نو ارپن کرنا. ہوں بندہ کہے کما کے گرو کے اگے ارپن کری جا, گرو کو تھوڑیا بیٹھا ہے, ایسی گل نہیں. تیرا نیک کما چ لگ گیا, بھلے پاسے لگ گیا, گرو نو ارپن ہو گیا. جے گھٹو گھٹ دسوند لیا کے تو سنگت وچ دے دیتا, گرو چرنا تے ارپن کرتا, تا بھی تیرا تن سفلا ہو گیا. یہ تو تھوڑے بھی نہیں ہو, ماڑے پاسے تاں لگتا رہا, وکاراں تے لگتا رہا, برائیاں چ لگتا رہا, لوکاں نو مرواؤن تے, لوکاں واسطے کنڈے بیجن تے تن خرچ ہوندا رہا. تے پھر وہ گرو دی ارپن نہ سمجھی, ایسا نہ سمجھی کہ وہ تن کسی چنگے لیکھے لگ رہے. نہیں, جہاں تن چنگے پاسے لگ رہے, کسی ڈنگ نال بھی لگ رہے, وہ سمجھو گرو در تے سفلا ہے. تے سب تو وڈی چیز جڑی گرو در تے ارپن کرن والی ہے, پربھو اگے ارپن کرن والی ہے, وہ ہے کہ پدارتھ لے کے میں ہنکار نال بھر گیا. مہاراج سدھر سین دھن گرو نانک دے چرنا تے حاضر ہوئے سن, بھائی چنڈا جی باڈی بھی بیٹھے, مہاراج اندر سین بھی بیٹھے, ہور پریمی بھی بیٹھے. مہاراج سدھر سین نے آ کے دھن گرو نانک دے چرنا تے متھا ٹیکیا, تے ایک پلیٹی وے پلیٹ وچ رکیبی وچ ایک رکابی وچ کچھ ہیرے جواہرات مہاراج دے اگے رکھ دتے. دھن گرو نانک کہن لگے, سدھر سین اے کی کہ مہاراج تہاڈے چرن پرسن آیا, کچھ بھیٹا تاں کرنا چاہیدا سی. کاہدے لئی کہ مہاراج تہاڈے در تو نام دی جاچنا کرن آیا, بگتی دی تک والا بندہ, کچھ ارپن کرا تا ہی نا, خالی ہاتھ کیویں سانجھ پاو. صاحب کہن لگے, پھر سدھر سین جے تو رکھن ہی لگا سا کوئی اپنی وستو رکھدا, کہ مہاراج میں اپنے خزانے چ لے کے آیا. تیرے خزانے کتوں آ گئے؟ کہ مہاراج بادشاہ تا اپنی باپ دادے پردادے دی, اپنی راج اپنا راج ہے, اپنی حکومت ہے, اپنے خزانے چو تن لے کے آیا. صاحب کہن لگے, اے کتوں آیا راج؟ کہ مہاراج کئی پشتاں تو اپنا ہی ہے. سدھر سین جہے تیرے وڈے وڈیرے سن, وہ بھی کہتے سن راج میرا ہے, وہ اگلے بھی کہتے سن راج میرا, خزانہ میرا ہے, اس دے اگلے بھی, تیرا پردادا بھی, تیرا دادا بھی, ہوں تو بھی کہنا راج میرا ہے, خزانہ میرا ہے. جب تو نہیں رہے گا پھر یہ کدا ہوئے گا؟ کہ مہاراج راج کمار دا وہ راجا ہوئے گا. صاحب کہنے لگے, تینو بھروسہ ہے وہ رہے گا, راج رہے گا, تینو پکا بھروسہ ہے؟ گھبرا گیا, کہنے لگا مہاراج کچھ نہیں کہہ سکتا.
ਸਾਹਿਬ ਕਹਿਣ ਲੱਗੇ ਜੋ ਪਿੱਛੇ ਤੁਰਿਆ ਆ ਰਿਹਾ ਹਰ ਕੋਈ ਕਹਿੰਦਾ ਰਿਹਾ ਸੀ ਮੇਰਾ ਹੈ, ਹੁਣ ਤੂੰ ਕਹਿੰਦਾ ਮੇਰਾ ਹੈ, ਜੇ ਸੁਖੀ ਸਾਂਦੀ ਰਾਜੀ ਰਵੇ ਰਾਜਕੁਮਾਰ ਤੇ ਉਹ ਕਵੇਗਾ ਮੇਰਾ ਹੈ, ਇਹਨਾਂ ਸਾਰਿਆਂ ਚੋਂ ਹੈ ਕਿਹਦਾ ਫੈਸਲਾ ਕਰੇਗਾ। ਸੋਚਿਆ, ਸੋਚ ਕੇ ਘਬਰਾ ਗਿਆ, ਕਹਿਣ ਲੱਗਾ ਮਹਾਰਾਜ ਕਿਸੇ ਦਾ ਵੀ ਨਹੀਂ, ਸਭ ਛੱਡ ਕੇ ਤੁਰੇ ਗਏ ਨੇ, ਮੈਂ ਵੀ ਛੱਡ ਕੇ ਤੁਰ ਜਾਣਾ, ਕੋਈ ਖੋ ਵੀ ਸਕਦਾ ਸੀ ਮੇਰਾ ਨਹੀਂ। ਸਾਹਿਬ ਕਹਿਣ ਲੱਗੇ ਇਸੇ ਕਰਕੇ ਤੱਕਿਆ ਕੁਝ ਆਪਣਾ ਅਰਪਣ ਕਰੇ ਤੇ ਗੱਲ ਬਣਦੀ। ਕਹਿਣ ਲੱਗਾ ਸਤਿਗੁਰੂ ਇਹ ਸਰੀਰ, ਇਹ ਸਰੀਰ ਹਾਜ਼ਰ ਹੈ। ਸਾਹਿਬ ਕਹਿਣ ਲੱਗੇ ਸਰੀਰ ਤੇਰਾ ਆਪਣਾ ਕਿ ਮਹਾਰਾਜ ਮੇਰਾ ਇਸੇ ਸਰੀਰ ਦਾ ਨਾਂ ਹੀ ਸੁਦਰਸੈਨ ਹੈ, ਮੇਰਾ ਹੀ ਸਰੀਰ ਹੈ। ਸਾਹਿਬ ਕਹਿਣ ਲੱਗੇ ਇਹਨੂੰ ਭੁੱਖ ਲੱਗਦੀ ਹੈ ਤੈਨੂੰ ਪੁੱਛ ਕੇ ਲੱਗਦੀ, ਇਹਨੂੰ ਨੀਂਦ ਆਉਂਦੀ ਹੈ ਤੈਨੂੰ ਪੁੱਛ ਕੇ ਆਉਂਦੀ ਹੈ, ਇਹਨੂੰ ਦੁੱਖ ਆਉਂਦਾ ਤੈਨੂੰ ਪੁੱਛ ਕੇ ਆਉਂਦਾ, ਭਲਾ ਤੂੰ ਚਾਹੁੰਦਾ ਕਿ ਮੇਰੇ ਸਰੀਰ ਨੂੰ ਦੁੱਖ ਆ, ਇਹਨੂੰ ਕੋਈ ਤਕਲੀਫ ਆਉਂਦੀ ਹੈ ਕਿ ਨਹੀਂ। ਮਹਾਰਾਜ ਆਪਣੇ ਆਪ ਹੀ ਮੇਰੀ ਮਰਜ਼ੀ ਤੋਂ ਬਾਹਰ ਹੀ ਸਾਰਾ ਕੁਝ ਹੋ ਜਾਂਦਾ, ਜਿਸ ਵੇਲੇ ਮੈਂ ਨਹੀਂ ਖਾਣਾ ਚਾਹੁੰਦਾ ਉਸ ਵੇਲੇ ਭੁੱਖ ਲੱਗੀ ਹੁੰਦੀ, ਜਿਸ ਵੇਲੇ ਮੇਰਾ ਖਾਣ ਨੂੰ ਚਿੱਤ ਕਰਦਾ ਉਸ ਵੇਲੇ ਸਰੀਰ ਇਜਾਜ਼ਤ ਨਹੀਂ ਦਿੰਦਾ। ਸਾਹਿਬ ਕਹਿਣ ਲੱਗੇ ਫਿਰ ਤੇਰਾ ਕਿਵੇਂ ਹੋਇਆ ਕਿ ਮਹਾਰਾਜ ਮੇਰੀ ਮਰਜ਼ੀ ਨਾਲ ਚੱਲਦਾ ਤਾਂ ਕੋਈ ਨਹੀਂ। ਸਾਹਿਬ ਕਹਿਣ ਲੱਗੇ ਇਸੇ ਕਰਕੇ ਕਿਹਾ ਕੁਝ ਆਪਣਾ ਦੇ। ਕਹਿਣ ਲੱਗਾ ਮਹਾਰਾਜ ਵਾਕਈ ਠੀਕ ਹੈ, ਸਰੀਰ ਮੇਰਾ ਆਪਣਾ ਨਹੀਂ, ਨਾ ਮੈਂ ਆਪ ਬਣਾਇਆ ਨਾ ਮੇਰੀ ਮਰਜ਼ੀ ਚੱਲਦਾ ਹੈ। ਮਹਾਰਾਜ ਮੇਰਾ ਮਨ ਹਾਜ਼ਰ ਹੈ। ਸਾਹਿਬ ਕਹਿਣ ਲੱਗੇ ਮਨ ਤੇਰਾ ਹੈ? ਕਹਿਣ ਲੱਗੇ ਮਹਾਰਾਜ ਮਨ ਤਾਂ ਫਿਰ ਮੇਰਾ ਹੀ ਹੈ। ਸਾਹਿਬ ਕਹਿਣ ਲੱਗੇ ਸੋਚ ਕੇ ਦੱਸ, ਜਦ ਤੂੰ ਇੱਥੇ ਬੈਠਾ ਮਨ ਇੱਥੇ ਹੀ ਸੀ ਕਿ ਨਹੀਂ? ਮਹਾਰਾਜ ਕਈ ਥਾਈ ਫਿਰ ਆਇਆ। ਸਾਹਿਬ ਕਹਿਣ ਲੱਗੇ ਇੰਜ ਕਰ, ਫਿਰ ਦੋ ਪਲ ਇਸ ਨੂੰ ਰੋਕ ਕੇ ਰੱਖੀ, ਜੇ ਤਾਂ ਇੱਥੇ ਹੀ ਰਵੇ ਤੇ ਤੂੰ ਅਰਪਣ ਕਰ ਦੇ, ਜੇ ਨਾ ਰੋਕੇ ਤੇ ਫਿਰ ਤੇਰਾ ਕਾਹਦਾ ਹੋਵੇ। ਅੱਖਾਂ ਮੀਟੀਆਂ, ਮਨ ਨੂੰ ਰੋਕਣ ਦਾ ਯਤਨ ਕੀਤਾ, ਸੱਚ ਜਾਣਨਾ ਜਿਵੇਂ ਜਿਵੇਂ ਰੋਕਣ ਦਾ ਯਤਨ ਕਰੀਏ ਨਾ, ਤਾਂ ਸਾਹਿਬ ਕਹਿੰਦੇ ਨੇ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ। ਇਹ ਕਾਬੂ ਹੀ ਨਹੀਂ ਆਉਂਦਾ, ਬੜਾ ਸੋਚਿਆ ਇਹ ਟਿਕ ਜਾਵੇ, ਨਹੀਂ ਟਿਕਦਾ, ਕਦੇ ਕਿਧਰੇ ਫਿਰਦਾ ਹੈ, ਲੱਖਾਂ ਪੂਹਾਂ ਤੇ ਫਿਰਦਾ, ਆਕਾਸ਼ਾਂ ਪਤਾਲਾਂ ਚ ਫਿਰਦਾ, ਹਾਰ ਗਿਆ ਸਿਰ ਮਾਰਿਆ। ਕਹਿਣ ਲੱਗਾ ਮਹਾਰਾਜ ਨਹੀਂ ਕਾਬੂ ਆਉਂਦਾ, ਨਹੀਂ ਟਿਕਦਾ। ਸਾਹਿਬ ਕਹਿਣ ਲੱਗੇ ਫਿਰ ਤੇਰਾ ਕਿਵੇਂ ਹੋਇਆ? ਚਰਨਾਂ ਤੇ ਢਹਿ ਪਿਆ। ਕਹਿਣ ਲੱਗਾ ਸਾਹਿਬ ਜੀ ਮੈਨੂੰ ਦੱਸੋ ਫਿਰ ਮੈਂ ਕੀ ਦੇਵਾਂ, ਮੈਂ ਕੀ ਅਰਪਣ ਕਰਾਂ? ਸਾਹਿਬ ਕਹਿਣ ਲੱਗੇ ਆ ਮੈਂ ਹੀ ਅਰਪਣ ਕਰਦੇ, ਆ ਮੈਂ, ਇਹ ਜਿਹੜੀ ਤੇਰੀ ਮੈਂ ਆ ਨਾ, ਜਿਹੜੀ ਕਹਿੰਦੀ ਹੈ ਸਰੀਰ ਵੀ ਮੇਰਾ, ਮਨ ਵੀ ਮੇਰਾ, ਧਨ ਵੀ ਮੇਰਾ, ਰਾਜ ਵੀ ਮੇਰਾ, ਸੰਤਾਨ ਵੀ ਮੇਰੀ, ਸੰਸਾਰ ਸਾਰਾ ਹੀ ਮੇਰਾ, ਜਿੰਨਾ ਚਿਰ ਇਹ ਤੇਰੀ ਮੈਂ ਤੇ ਮੇਰੀ ਤੇਰੇ ਅੰਦਰ ਮੌਜੂਦ ਹੈ, ਭਗਤੀ ਦੀ ਗੱਲ ਸ਼ੁਰੂ ਕੋਈ ਨਹੀਂ ਆਉਣੀ। ਜੇ ਤਾਂ ਇਹ ਗੱਲ ਸ਼ੁਰੂ ਕਰਨੀ ਹੋ ਤੇ ਮੈਂ ਦੇ। ਵਿਰਾਗ ਵਿੱਚ ਆ ਗਿਆ। ਕਹਿਣ ਲੱਗਾ ਸਾਹਿਬ ਜੀ ਫਿਰ ਮੈਂ ਵੀ ਹੁਣ ਤੁਸੀਂ ਆਪੇ ਹੀ ਲੈ ਲਓ, ਮੈਥੋਂ ਇਹ ਵੀ ਤੋੜ ਦਿੱਤੀ ਜਾਣੀ, ਜਦ ਸਾਰਾ ਕੁਝ ਮੇਰੇ ਕਾਬੂ ਚ ਨਹੀਂ ਹੈ, ਮੇਰਾ ਆਪਣਾ ਕੁਝ ਵੀ ਨਹੀਂ ਹੈ, ਇਹ ਮੈਂ ਵੀ ਪਤਾ ਨਹੀਂ ਕਿੱਥੋਂ ਆ ਗਈ, ਇਹ ਤੁਸੀਂ ਆਪੇ ਹੀ ਕੱਢ ਲਓ। ਜਿਸ ਵੇਲੇ ਇਹ ਭਾਵਨਾ ਆ ਜਾਵੇ ਫਿਰ ਮੈਂ ਨਿਕਲ ਹੀ ਜਾਂਦੀ, ਤੇ ਜਿੰਨਾ ਚਿਰ ਮੈਂ ਮੌਜੂਦ ਹੈ ਨਾ ਉਹਨਾਂ ਚਿਰ ਰੱਬ ਨੂੰ ਸਿਆਣਾ ਗੁਰੂ ਨੂੰ ਸਿਆਣਾ ਨਹੀਂ ਮੰਨਿਆ ਜਾਂਦਾ, ਤੇ ਜਿੰਨਾ ਚਿਰ ਗੁਰੂ ਨੂੰ ਤੇ ਰੱਬ ਨੂੰ ਸਿਆਣਾ ਨਹੀਂ ਮੰਨੀ ਉਹਨਾਂ ਚਿਰ ਮਨਮਤ ਚੱਲਦੀ ਰਹਿੰਦੀ। ਸਾਹਿਬ ਕਹਿੰਦੇ ਜਿਸ ਦਿਨ ਦੀ ਮਨਮਤ ਮਿਟਾਈ ਹੈ ਨਾ ਉਸ ਦਿਨ ਦਾ ਇਹ ਮਿਲਿਆ, ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ, ਗੁਰੂ ਨੇ ਮੰਤਰ ਦਿੱਤਾ ਹੀਰਿਆਂ ਵਰਗਾ ਕੀਮਤੀ ਮੰਤਰ, ਜਿਸ ਦੇ ਸਦਕਾ ਡਿੱਗੇ ਨਾ ਡੋਲੇ ਦਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ। ਹੁਣ ਤਾਂ ਐਸਾ ਹੋ ਗਿਆ ਹੈ ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਲਾਨੀ, ਜੋ ਤੇਰੇ ਮੇਰੇ ਵਿਚਕਾਰ ਮੈਂ ਤੇ ਤੂੰ ਦੀ ਗੱਲ ਸੀ ਨਾ ਉਹ ਖਤਮ ਹੋ ਗਈ। ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ ਖਤਮ ਹੋ ਗਈ, ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਣੀ, ਜਿਵੇਂ ਬਹੁਤ ਤਰ੍ਹਾਂ ਦੇ ਗਹਿਣੇ ਇਕੱਠੇ ਕਰਕੇ ਇੱਕ ਥੈਲੀ ਚ ਪਾ ਦਈਏ ਤੇ ਕਹਿੰਦੇ ਨੇ ਸੋਨਾ ਹੈ, ਫਿਰ ਉਹਨੂੰ ਕੱਲੇ ਕੱਲੇ ਨੂੰ ਗੋਖੜੂ ਹਾਰ ਚੇਲੀ ਕੁਛ ਨਹੀਂ ਕਹਿੰਦਾ, ਉਹ ਕਹਿੰਦੇ ਨੇ ਸੋਨਾ ਹੈ, ਜੇ ਗਾਲ ਦਈਏ ਤੇ ਫਿਰ ਉਹਨੂੰ ਕੀ ਕਹਾਂਗੇ, ਮਿਟ ਗਏ ਗਹਿਣੇ ਮਿਟ ਗਏ ਸਿਰਫ ਸੋਨਾ ਰਹਿ ਗਿਆ। ਸਾਹਿਬ ਕਹਿੰਦੇ ਜਿਸ ਵੇਲੇ ਮੈਂ ਆਪਣਾ ਆਪਾ ਮਿਟਾ ਦਿੱਤਾ, ਮੈਂ ਮੇਰੀ ਮਿਟਾ ਦਿੱਤੀ, ਫਿਰ ਤੇਰੇ ਨਾਲ ਮੈਂ ਇਸ ਤਰ੍ਹਾਂ ਹੀ ਰਲ ਗਿਆ ਕਣਕ, ਜਿਸ ਤਰ੍ਹਾਂ ਸੋਨੇ ਤੇ ਗਹਿਣੇ ਦਾ ਕੋਈ ਫਰਕ ਨਹੀਂ, ਜਿਸ ਤਰ੍ਹਾਂ ਪਾਣੀ ਤੇ ਪਾਣੀ ਦੇ ਬੁਲਬਲੇ ਚ ਕੋਈ ਫਰਕ ਨਹੀਂ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਿਕ ਜਲ ਤਰੰਗ ਜੈਸਾ, ਕੋਈ ਫਰਕ ਹੀ ਨਾ ਰਹਿ ਗਿਆ, ਮਿਟ ਗਿਆ ਮੈਂ ਤੇਰੇ ਵਿੱਚ ਰਲ ਗਿਆ। ਤੇ ਹੁਣ ਉਹ ਕੁਝ ਪ੍ਰਾਪਤ ਹੋਇਆ ਹੈ, ਪ੍ਰਗਟਿਓ ਸਹਿਜ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨੰਤ ਬਾਣੀ, ਜੀਵਨ ਸੰਗੀਤ ਨਾਲ ਭਰ ਗਿਆ, ਗੁੱਜੇ ਸੰਗੀਤ ਨਾਲ ਭਰ ਗਏ, ਅੰਦਰ ਸਹਿਜ ਆ ਗਿਆ ਬਾਹਰ ਸੋਭਾ ਬਣ ਗਈ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ, ਕਹੋ ਨਾਨਕ ਨੇਚਲ ਘਰ ਬੰਧਿਓ ਗੁਰ ਦੀ ਗੁਰ ਕੀ ਓ ਬੰਧਾਨੀ, ਗੁਰੂ ਨੇ ਐਸਾ ਘਰ ਬਣ ਦਿੱਤਾ ਹੈ ਜਿਹੜਾ ਕਦੇ ਡਿੱਗਣ ਡੋਲਣ ਵਾਲਾ ਨਹੀਂ, ਕਦੇ ਢਹਿਣ ਵਾਲਾ ਨਹੀਂ, ਐਸੇ ਘਰ ਦਾ ਵਾਸੀ ਮੈਨੂੰ ਬਣਾ ਦਿੱਤਾ, ਐਸੀ ਅਵਸਥਾ ਚ ਪਹੁੰਚਾ ਦਿੱਤਾ। ਪਰ ਇਹ ਪਹੁੰਚਿਆ ਕਦੋਂ? ਜਦ ਮੈਂ ਇਹ ਸਮਝ ਲਿਆ

ਦੱਸੇ ਸਿਆਣੇ ਪ੍ਰਭੂ ਨੇ, ਸੁਜਾਨ ਪ੍ਰਭੂ ਨੇ ਮੇਰੇ ਮਨ ਦੀ ਵੇਦਨਾ ਨੂੰ, ਮੇਰੇ ਦੁੱਖ ਸੁੱਖ ਨੂੰ ਸੁਣਿਆ ਤੇ ਤਾਂ ਮੈਨੂੰ ਬਹੁਤ ਲਾਹੇ ਵੰਦੇ ਫਲ ਪਦਾ ਪ੍ਰਾਪਤ ਹੋਏ। ਤੋ ਵਿਦ ਨੀਕੀ, ਚੰਗੀ ਵਿਦ ਨਾਲ, ਚੰਗੇ ਢੰਗ ਨਾਲ ਮੈਨੂੰ ਲਾਭ ਪ੍ਰਾਪਤ ਹੋਏ। ਇਸੇ ਕਰਕੇ ਮੈਂ ਹੱਥ ਬੰਨੇ ਨੇ ਉਹਦੇ ਅੱਗੇ, ਜੀ ਕੀ ਏਕੈ ਹੀ ਪੈਮਾਨੀ, ਅਮਰ ਜਤਨ ਕਰ ਰਹੇ ਬਹੁ ਤੇਰੇ, ਤਿਨ ਤਿਲਣੀ ਕੀਮਤ ਜਾਨੀ। ਪ੍ਰਭੂ ਤੋਂ ਬੇਮੁਖ ਹੋ ਕੇ ਜਿੰਨੇ ਮਰਜ਼ੀ ਯਤਨ ਕਰ ਲਈਏ, ਹੋਮੇ ਦੇ ਭਰੇ ਹੋਏ ਪਦਾਰਥਾਂ ਨਾਲ ਬਜੇ ਹੋਏ, ਜਿੰਨਾ ਮਰਜ਼ੀ ਭੱਜ ਨੱਠ ਕਰ ਲਈਏ, ਉਹਦੀ ਕੌਡੀ ਕੀਮਤ ਨਹੀਂ, ਉਹਦੀ ਤਿਲ ਭਰ ਦੀ ਕੀਮਤ ਨਹੀਂ। ਹਾਂ, ਜਿਸ ਦਿਨ ਗੁਰੂ ਕੇ ਹੋ ਜਾਈਏ, ਜਿਸ ਦਿਨ ਇਹ ਅਹਿਸਾਸ ਹੋ ਜਾਵੇ, ਜਿਸ ਦਾ ਦੀਆ ਪਹਿਨੇ ਖਾਏ, ਤਿਸਿਓ ਆਲਸ ਕਿਉਂ ਬਣੇ ਮਾਏ। ਸਾਹਿਬਾਂ ਦੀ ਸੁਖਮਣੀ ਰੋਜ਼ ਪੜ੍ਹਦੇ ਸੁਣਦੇ ਹੋ, ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਆਠ ਪਹਿਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਏ ਧਿਆਵਣ ਜੋਗ। ਕਿਤਨਾ ਕੁਝ ਉਸਨੇ ਬਖਸ਼ਿਆ, ਕਿੰਨਾ ਕੁਝ ਪਿਆ ਮਾਣਨਾ ਉਹਦੇ ਸਾਹਮਣੇ, ਸਿਆਣਾ ਬਣ ਕੇ ਨਾ ਬਹੁ, ਨਿਮਾਣਾ ਬਣ ਕੇ ਉਹਦੇ ਸਾਹਮਣੇ, ਹੁਸ਼ਿਆਰ ਬਣ ਕੇ ਨਾ ਬਹੁ, ਉਹਦੇ ਸਾਹਮਣੇ ਤਾਂ ਚਾਕਰ ਬਣ ਜਾ, ਸੇਵਕ ਬਣ ਜਾ, ਭੋਲਾ ਬਣ ਜਾ। ਤੇ ਜਿਸ ਦਿਨ ਭੋਲਾ ਬਣ ਜਾਏਗਾ, ਪਾਇਓ ਬਾਲ ਬੁੱਧ ਸੁਖਰੇ ਸਵਾਦ ਆ ਜਾਏਗਾ, ਉਹਦੀਆਂ ਬਖਸ਼ਾਂ ਦਾ ਪਾਤਰ ਬਣ ਜਾਏਗਾ। ਇਹ ਭਾਵਨਾ ਲੈ ਕੇ ਹਮ ਕਿਛ ਨਾਹੀ, ਇਕ ਹੈ ਉਹੀ, ਆਗੇ ਪਾਛੇ ਇਕੋ ਸੋਈ, ਐਸੀ ਭਾਵਨਾ ਲੈ ਕੇ। ਤੇ ਜਿਸ ਦਿਨ ਇਹ ਭਾਵਨਾ ਲੈ ਕੇ ਤੁਰੇਗਾ, ਫਿਰ ਗੁਰਬੋਇਥ ਵੱਡ ਭਾਗੀ ਮਿਲਿਆ, ਨਾਨਕ ਦਾਸ ਸੰਗ ਪਾਥਰ ਤਰਿਆ, ਤਰ ਜਾਏਗਾ। ਤਰਨ ਵਾਲੇ ਹੋਣਾ ਹੈ ਤੇ ਫਿਰ ਮਾਲਕ ਦੇ ਅੱਗੇ ਇਸ ਭਾਵਨਾ ਨਾਲ ਚੁੱਕਿਆ ਕਰੀਏ।

ਬੜੀ ਡੂੰਘੀ ਬਾਜ਼ ਹੈ। ਸਾਡੀ ਕੀਤੀ ਸੇਵਾ ਸਿਮਰਨ ਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਗਈ ਹੈ, ਇਹ ਕਿਵੇਂ ਪਤਾ ਲੱਗੇਗਾ? ਗੁੱਸਾ ਨਾ ਕਰਿਓ, ਤੁਸੀਂ ਇੱਥੇ ਘੰਟਾ ਡੇਢ ਆਏ ਹੋ, ਦੋ ਘੰਟੇ ਕੀਰਤਨ, ਗੁਰੂ ਦੀ ਮੋਹਰ ਇੱਥੇ ਲੱਗੀ ਕਿ ਨਹੀਂ ਲੱਗੀ ਕਿਵੇਂ ਪਤਾ ਲੱਗੇਗਾ? ਸਤਨਾਮ।

ਦੀ ਮੋਹਰ ਲੱਗ ਗਈ ਹੈ ਕਿਵੇਂ ਪਤਾ ਲੱਗੇਗਾ ਬੜਾ ਡੂੰਘਾ ਸਵਾਲ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਰੱਖਿਆ ਗੁਰੂ ਗੋਬਿੰਦ ਸਿੰਘ ਜੀ ਜਵਾਬ ਦਿੰਦੇ ਖੜੇ ਖੜੇ ਕਹਿੰਦੇ ਦੀਪ ਸਿੰਘ ਥੋੜੀ ਜਿਹੀ ਦਿਮਾਗ ਵਿੱਚ ਰੱਖਣਾ ਜੀ ਦੀਪ ਸਿੰਘ ਵੈਸੇ ਗੁਰੂ ਘਰ ਦੇ ਆਲੂ ਭਾਵੇਂ ਥੋੜੀ ਭਾਵੇਂ ਬਹੁਤੀ ਘਾਲਣਾ ਕਿਸੇ ਦੀ ਗੁਰੂ ਬਿਰਥਾ ਨਹੀਂ ਜਾਣਦਾ ਹੈ ਜੀ ਪਰ ਜਿਹੜੀ ਤੂੰ ਗੱਲ ਪੁੱਛੀ ਨਾ ਪੂਰੀ ਖੁਸ਼ੀ ਦੀ ਮੋਹਰ ਪ੍ਰਵਾਨ ਹੋ ਗਈ ਥੋੜੀ ਬਹੁਤੀ ਘਾਲਣਾ ਇੱਕ ਦਿਲ ਨਹੀਂ ਭੰਨੇ ਘਾਲੇ ਬਿਰਥਾ ਨਹੀਂ ਜਾਣਦਾ ਪਰ ਜਿਹੜਾ ਸਵਾਲ ਤੂੰ ਕੀਤਾ ਕਿ ਸੇਵਾ ਸਿਮਰਨ ਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਗਈ ਕਿਵੇਂ ਪਤਾ ਲੱਗੇਗਾ ਦੀਪ ਸਿੰਘ ਇਹਦੀਆਂ ਤਿੰਨ ਨਿਸ਼ਾਨੀਆਂ ਜਿਹਦੀ ਸੇਵਾ ਸਿਮਰਨ ਦੇ ਉੱਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਜੇ ਉਹਦੀ ਪਹਿਲੀ ਨਿਸ਼ਾਨੀ ਹੈ ਉਸ ਬੰਦੇ ਦੇ ਅੰਦਰ ਗੁਰੂ ਵਾਲੇ ਗੁਣ ਆਣੇ ਸ਼ੁਰੂ ਹੋ ਜਾਣਗੇ ਗੱਜ ਗਿਆ ਕੋ ਸਤਨਾਮ ਗੁਰੂ ਵਾਲੇ ਗੁਣ ਕਿਹੜੇ ਹੁੰਦੇ ਆ ਨਿਰਵੈਰਤਾ ਧੀਰਜ ਸੰਤੋਖ ਸਹਿ ਹਾ ਹਾ ਹਾ ਕਿਆ ਬਾਤ ਹੈ ਇਹ ਨਿਸ਼ਾਨੀ ਜੇ ਪਿਆਰਿਓ ਜਿੱਦਣ ਤੁਹਾਡੇ ਅੰਦਰ ਇਹ ਗੁਰੂ ਵਾਲੇ ਗੁਣ ਆਣੇ ਸ਼ੁਰੂ ਹੋ ਜਾਣਗੇ ਸਮਝ ਲਓ ਸਾਡੇ ਕੀਤੇ ਤੇ ਗੁਰੂ ਦੀਆਂ ਖੁਸ਼ੀਆਂ ਦੀ ਮੋਹਰ

ਪੰਜ ਚਾਬੀਆਂ ਦਿੰਦਾ ਜੀ, ਪੰਜ ਚਾਬੀਆਂ ਦਿੰਦਾ ਜੀ। ਕਿਹੜੀਆਂ? ਉਹਦੀ ਰਸਨਾ ਤੇ ਚਾਬੀ ਦੇ ਦਿੰਦਾ ਸੱਤ ਦੀ, ਆਖੋ ਸਤਨਾਮ। ਜੋ ਕਹਿੰਦਾ ਉਹ ਸੱਤ ਹੋਣਾ ਸ਼ੁਰੂ ਹੋ ਜਾਂਦਾ। ਪ੍ਰਭ ਜੀ ਵਸੇ

ਨੇਤਰਾਂ ਚ ਕੁੰਜੀ ਹੈ ਨਾ ਨਜ਼ਰ ਦੀ ਹੈਗੀ ਹਿਰਦੇ ਚ ਕੁੰਜੀ ਦੇ ਦਿੰਦਾ ਅੰਤਰਯਾਮਤਾ ਦੀ ਗੱਜ ਕੇ ਆਖੋ ਸਤਨਾਮ ਅੰਤਰਯਾਮਤਾ ਬਾਬਾ ਸਾਹਿਬ ਸਿੰਘ ਬੇਦੀ ਬੜੀ ਕਮਾਈ ਵਾਲੇ ਹੋਏ ਇਹਨਾਂ ਦੇ ਲਾਂਗਰੀ ਹੋਏ ਜੇ ਭਾਈ ਭਾਗ ਸਿੰਘ ਬਾਬਾ ਸਾਹਿਬ ਸਿੰਘ ਬੇਦੀ ਇੰਨੀ ਕਮਾਈ ਸੀ ਜੀ 2,000-2,500 ਬੰਦਾ ਉਹਨਾਂ ਦੇ ਅਸਥਾਨ ਤੇ ਰੋਜ਼ ਲੰਗਰ ਛਕਦਾ ਸੀ ਤੇ ਪੂਰੀ ਸੇਵਾ ਕਰਦੇ ਸੀ ਉਹ ਲਾਂਗਰੀ ਸੀ ਮੇਨ ਭਾਗ ਸਿੰਘ ਲਾਂਗਰੀ ਉਹਦੀ ਮਾਤਾ ਚੜਾਈ ਕਰ ਗਿਆ ਭਾਗ ਸਿੰਘ ਜੀ ਤੇ ਇੱਕ ਸੇਵਾਦਾਰ ਕਹਿੰਦਾ ਬਾਬਾ ਸਾਹਿਬ ਸਿੰਘ ਬੇਦੀ ਜੀ ਨੂੰ ਇਹ ਪਤਾ ਨੀ 13ਵੀਂ ਤੇ 14ਵੀਂ ਜਗ੍ਹਾ ਹੋਏ ਨੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਬੇਦੀ ਕੁੱਲ ਵਿੱਚ ਕਹਿੰਦਾ ਬਾਬਾ ਸਾਹਿਬ ਸਿੰਘ ਜੀ ਭਾਗ ਸਿੰਘ ਜੀ ਦੀ ਮਾਤਾ ਚੜਾਈ ਕਰ ਗਈ ਏ ਇਹਨੂੰ ਛੁੱਟੀ ਦੇ ਦਿਓ ਥੋੜਾ ਅੰਤਰ ਧਿਆਨ ਹੋਏ ਕਹਿੰਦੇ ਸੰਸਕਾਰ ਨਾ ਕਰਨਾ ਧਿਆਨ ਦੇਣਾ ਬਾਬਾ ਸਾਹਿਬ ਸਿੰਘ ਬੇਦੀ ਕਹਿੰਦੇ ਭਾਗ ਸਿੰਘ ਸੰਸਕਾਰ ਨਹੀਂ ਕਰਨਾ ਮਾਤਾ ਆ ਰਹੀ ਏ ਤੇਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਦੀ ਅੰਤਰਿਆਮ ਚੰਦ ਘੰਟਿਆਂ ਬਾਅਦ ਮਾਤਾ ਉੱਠ ਕੇ ਬਹਿ ਗਈ ਮੇਨ ਲਾਂਗਰੀ ਜਿਹੜਾ ਉਹਨਾਂ ਦਾ ਮਾਤਾ ਸੁਣਾ ਸੰਗਤ ਨੂੰ ਕੀ ਹੋਇਆ ਕਹਿੰਦੀ ਜੀ ਮੈਨੂੰ ਲੈ ਗਏ ਧਰਮ ਰਾਜ ਕੋ ਦੂਤ ਆਏ ਧਰਮ ਰਾਜ ਕੋ ਲੈ ਗਏ ਤੇ ਧਰਮ ਰਾਜ ਖਾਤੇ ਫੋਲੇ ਮੇਰਾ ਨਾਂ ਹੀ ਨਾ ਲੱਭੇ ਆਖੋ ਸਤਨਾਮ ਨਾਂ ਹੀ ਨਾ ਲੱਭੇ ਇਹ ਮੈਂ ਇਹ ਨਹੀਂ ਕਹਿੰਦਾ ਤੁਹਾਨੂੰ ਇਹ ਧਰਮ ਰਾਜ ਨੂੰ ਗਲਤੀ ਲੱਗ ਗਈ ਪਰ ਇਹ ਰੱਬ ਦੀ ਕੁਝ ਲੀਲਾ ਹੈ 10 ਤੋਂ 8-10 ਮਿਸਾਲਾਂ ਨੇ ਇਹਦੀਆਂ ਜਿੰਨੀਆਂ ਜਾਗਦੀਆਂ ਕਈ ਵਾਰੀ ਜਾਣ ਕੇ ਉਹ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਕਰਦਾ ਕਿ ਮਨਮੁਖ ਲੋਕਾਂ ਨੂੰ ਦਰਗਾਹ ਦਾ ਨਕਸ਼ਾ ਪਤਾ ਲੱਗਾ ਭਾਈ ਵੀਰ ਸਿੰਘ ਜੀ ਕਿਤਾਬ ਪੜ੍ਹੋ ਉਹਦੇ ਵਿੱਚ ਜ਼ਿਕਰ ਹੈ ਜਿਉਲੀ ਅੰਗਰੇਜ਼ ਲੜਕੀ ਦਾ ਅੰਗਰੇਜ਼ ਦਾ ਜਿਹੜੇ ਕਹਿੰਦੇ ਸੀ ਗਾਂ ਹੈ ਹੀ ਕੁਝ ਨਹੀਂ ਤੇ ਫਿਰ ਉਹਨਾਂ ਨੇ ਅਰਦਾਸ ਕੀਤੀ ਨਿਰੰਕਾਰ ਸਾਡੇ ਦੋਵਾਂ ਚੋਂ ਜਿਹੜਾ ਜਾਵੇ ਜੋ ਅੱਗੇ ਹੈਗਾ ਉਹ ਰੂਹ ਜਿਹੜੀ ਦੂਜੇ ਨੂੰ ਦੱਸੇ ਆ ਕੇ ਤਾਂ ਮੰਨਾਂਗੇ ਉਹ ਬੜੀ ਲੰਬਾ ਜ਼ਿਕਰ ਹੈ ਰੂਹਾਂ ਦੀ ਦੁਨੀਆ ਪਿਆਰਿਓ ਬਾਬਾ ਸਾਹਿਬ ਸਿੰਘ ਜੀ ਕਹਿੰਦੇ ਮਾਤਾ ਸੁਣਾ ਕਹਿੰਦੀ ਜਦੋਂ ਧਰਮ ਰਾਜ ਕੋ ਦੂਤ ਲੈ ਗਏ ਉਹ ਵਰਕੇ ਫਰੋਲੇ ਮੇਰਾ ਨਾਂ ਨਾ ਲੱਭੇ ਤੇ ਧਰਮ ਰਾਜ ਕਹਿੰਦਾ ਦੂਤਾਂ ਨੂੰ ਇਹ ਕਿਹਨੂੰ ਲੈ ਆਇਓ ਇਹਦਾ ਤੇ ਨਾਂ ਹੀ ਨਹੀਂ ਆਉਣ ਵਾਲੀ ਲਿਸਟ ਚ ਇਹਦੇ ਇਹ ਤੇ ਗੁਰੂ ਨਾਨਕ ਦੇ ਦਰਬਾਰ ਚ ਜਾਣ ਵਾਲੀ ਬੀਬੀ ਹੈ ਅਜੇ ਤੇ ਇਹਦੀ ਹੈਗੀ ਉਮਰ ਸੰਤ ਵਰਿਆਮ ਸਿੰਘ ਦਾ ਰਸਾਲਾ ਮੈਂ ਪੜਿਆ ਸੀ ਇਹੋ ਜਿਹੀਆਂ ਚੀਜ਼ਾਂ ਕਈ ਜਗ੍ਹਾ ਜਾਣ ਕੇ ਵਾਪਰ ਜਾਂਦੀਆਂ ਨੇ ਦੱਸਣ ਲਈ ਕਿ ਹੈ ਦਰਗਾਹ ਹੈ ਅੱਗੇ ਲੇਖਾ ਹੈ ਬਾਤ

0: ਬਾਬਾ ਜੀ ਦੂਜੀ ਵਾਰੀ ਪੁੱਛਦੇ ਕਹਿੰਦੇ ਕਿੰਨੇ ਸਰੀਰ ਆਏ ਹੋ? ਬਾਬਾ ਜੀ 11। ਹੱਸ ਪਏ ਕਹਿੰਦੇ 13 ਹੀ 13।
1: ਆਖੋ ਸਤਨਾਮ।
0: ਕਹਿੰਦੇ 13 ਹੀ 13। ਉਹ ਸਮਝੇ ਨਾ ਉਸ ਵੇਲੇ, ਉਹ ਪਰਿਵਾਰ ਉਸ ਵੇਲੇ ਨਾ ਸਮਝਿਆ ਬਾਬਾ ਜੀ ਕੀ ਕਹਿੰਦੇ ਭਾਈ 13 ਹੀ 13। ਸਾਧ ਸੰਗਤ ਜੀ ਸਾਰਾ ਰਾਹ ਗੱਲਾਂ ਕਰਦੇ ਰਹੇ ਵੀ ਅਸੀਂ 11 ਸਰੀਰ ਗਏ ਹਾਂ, ਬਾਬਾ ਜੀ ਨੇ ਕਿੰਨੇ ਆਏ ਹੋ? 11। ਕਹਿੰਦੇ 13 ਹੀ 13। 2 ਮਹੀਨੇ ਬਾਅਦ ਪਤਾ ਲੱਗਾ, ਕਿਉਂ? ਨੂੰ ਨੂੰ ਬੱਚਾ ਹੋਣ ਵਾਲਾ ਸੀ, 7ਵਾਂ ਮਹੀਨਾ ਸੀ। 2 ਮਹੀਨੇ ਬਾਅਦ ਜੋੜਾ ਪੈਦਾ ਹੋਇਆ।
1: ਆਖੋ ਸਤਨਾਮ।
0: ਕਮਰੇ ਚ ਵੀ ਸੀ, ਮੱਥਾ ਟੇਕਣ ਲੱਗਿਆ ਤੇ ਇੱਕ ਹੀ ਸੀ ਨਾ ਉਹ। ਉਹਨਾਂ 11 ਗਿਣੇ ਤੇ ਬਾਬਾ ਜੀ ਕਹਿੰਦੇ 13 ਹੀ 13। ਇਹ 13 ਆਖੋ ਸਤਨਾਮ। ਹਿਰਦੇ ਨੂੰ ਕੁੰਜੀ ਮਿਲ ਜਾਂਦੀ ਏ, ਅੰਤਰੀ ਅੰਤਰ। ਚੌਥੀ ਕੁੰਜੀ, ਪਹਿਲੀ ਰਸਨਾ ਨੂੰ ਸੱਤ ਦੀ, ਨੇਤਰਾਂ ਨੂੰ ਨਜ਼ਰ ਦੀ। ਤੀਸਰੀ ਹੱਥਾਂ ਨੂੰ ਮੇਰ ਦੀ, ਹਿਰਦੇ ਨੂੰ ਅੰਤਰਯਾਮਤਾ ਦੀ, ਤੇ ਪੈਰਾਂ ਨੂੰ ਪਵਿੱਤਰਤਾ ਦੀ। ਆਖੋ ਸਤਨਾਮ। ਕਹਿੰਦੇ ਹੋ ਨਾ ਫਲਾਣੇ ਮਹਾਂਪੁਰਸ਼ ਸਾਡੇ ਘਰ ਆ ਜਾਣ, ਚਰਨ ਪਾ ਦੇਣ, ਪੈਰ ਪਾ ਦੇਣ, ਪਵਿੱਤਰ ਹੋ ਜਾਏਗਾ। ਪਵਿੱਤਰਤਾ ਹੀ ਕੁੰਜੀ ਮਿਲੀ ਹੋਈ ਹੈ ਪਿਆਰਿਓ।

ਪਰੇਸ਼ਾਨੀ ਗੁਰੂ ਵਾਲੇ ਗੁਣ ਆਣੇ ਸ਼ੁਰੂ ਹੋ ਜਾਣਗੇ। ਹੁਣ ਇੱਥੋਂ ਤੁਸੀਂ ਉੱਠਦੇ ਹੀ ਬਾਹਰ ਕਿਸੇ ਨਾਲ ਮਾੜਾ ਬੋਲਦੇ ਹੋ, ਬੁਰਾ ਬੋਲਦੇ ਹੋ, ਸਮਝ ਲਓ ਗੁਰੂ ਦੇ ਗੁਣ ਨਹੀਂ ਆਏ ਨੇ। ਤੇ ਬਾਹਰ ਚਾਹੁੰਦੇ ਹੋ ਕਿ ਜੋੜਿਆਂ ਵਿੱਚੋਂ ਪੰਜ ਜੋੜਿਆਂ ਨੂੰ ਮੈਂ ਵੀ ਰੁਮਾਲ ਨਾਲ ਸੇਵਾ ਕਰ ਜਾ, ਸਮਝ ਲਓ ਗੁਣ ਆਣੇ ਸ਼ੁਰੂ ਹੋ ਗਏ। ਮੈਂ ਵੀ ਕੋਈ ਦਿਆਲਤਾ ਕਰ ਜਾ, ਮੈਂ ਵੀ ਕੁਝ ਲੈ ਜਾ, ਗੁਣ ਲੈ ਜਾ।

ਕੇ ਨਿਤਨੇਮ ਕਰਕੇ ਸਿਮਰਨ ਕਰਕੇ ਆਪਣਾ ਮੁਖ ਸ਼ੀਸ਼ੇ ਚ ਵੇਖ ਲਈ ਤੈਨੂੰ ਉਹਦੇ ਵਿੱਚੋਂ ਹੀ ਮੇਰੇ ਦਰਸ਼ਨ ਹੋ ਜਾਣਗੇ। ਗੱਜ ਕੇ ਆਖੋ ਸਤਨਾਮ ਖਾਲਸਾ ਜੀ। ਬਾਬਾ ਦੀਪ ਸਿੰਘ ਜੀ ਜਦੋਂ ਇਹ ਸੁਣਿਆ ਕਿ ਉਹਨੂੰ ਮੈਂ ਆਪਣਾ ਰੂਪ ਬਣਾ ਦੇਣਾ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਦੀਪ ਸਿੰਘ ਉੱਥੇ ਹੀ ਆ ਜਾ। ਜੀ ਪਾਤਸ਼ਾਹ ਕੋਲਾ ਮਾਜਦਾ ਪਿਆ। ਜੀ ਮਹਾਰਾਜ ਬੜਾ ਰਗੜਿਆ ਕੋਲਾ, ਬਹੁਤ ਜਪਦਿਆਂ ਜਪਦਿਆਂ ਕੀਤਾ। ਹਾਂ ਮਹਾਰਾਜ। ਤੇ ਦੀਪ ਸਿੰਘ ਫਿਰ ਕੋਲੇ ਚੋਂ ਆਪਣਾ ਮੁਖ ਵੇਖ ਨਜ਼ਰ ਆਉਂਦਾ। ਆਖੋ ਸਤਨਾਮ। ਕੋਲੇ ਚੋਂ ਤੈਨੂੰ ਮੁਖ ਨਜ਼ਰ ਆਉਣਾ ਸ਼ੁਰੂ ਹੋ ਗਿਆ। ਕਹਿੰਦੇ ਕੋਲਾ ਇੰਨਾ ਕੁ ਲਿਸ਼ਕਾਇਆ ਸੀ ਕਿ ਜਦੋਂ ਕੋਲਾ ਵੇਖਦੇ ਨੇ ਬਾਬਾ ਦੀਪ ਸਿੰਘ ਜੀ ਤੇ ਕੋਲੇ ਦੇ ਵਿੱਚੋਂ ਆਪਣਾ ਮੁਖ ਕੀ ਕਲਗੀ ਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਦਿਦਾਰੇ ਹੋ ਰਹੇ ਨੇ। ਗੱਜ ਕੇ ਆਖੋ ਸਤਨਾਮ। ਪਿਆਰਿਓ ਜਿਹਦੀ ਸੇਵਾ ਤੋਂ ਪ੍ਰਸੰਨ ਹੋ ਜੇ ਉਹਨੂੰ ਆਪਣਾ ਰੂਪ ਬਣਾ ਦੇ। ਸੱਚੇ ਪਾਤਸ਼ਾਹ ਕਿਰਪਾ ਕਰਨ, ਹੱਥ ਜੋੜ ਕੇ ਬੇਨਤੀ ਜੇ ਇੱਕ ਨਾਮ ਜਪਣ ਵਾਲੇ ਦਾ ਦਿਹਾੜਾ ਆਪ ਜੀ ਮਨਾ ਰਹੇ ਹੋ। ਇੱਥੋਂ ਦੇ ਸਾਰੇ ਗੁਰੂ ਪਿਆਰੇ ਜਿਹੜੇ ਸਿੱਖ ਵੈਲਫੇਅਰ ਸੋਸਾਇਟੀ ਵਾਲੇ, ਬਾਬਾ ਦੀਪ ਸਿੰਘ ਜੀ ਵੈਲਫੇਅਰ ਐਸੋਸੀਏਸ਼ਨ ਵਾਲੇ, ਵਾਹਿਗੁਰੂ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼।

میں کوئی نہ ساتھ بن ساتھ نہ دسے جگ وچ کوئی رہو سنت ہاں ٹور.

ਕਈ ਤਰ੍ਹਾਂ ਦੇ ਸੌਦੇ ਪਏ। ਗੁਰੂ ਨਾਨਕ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਬਾਜ਼ਾਰੀ ਬਾਜ਼ਾਰ ਮੇਂ ਆਏ ਕੱਢੇ ਬਾਜ਼ਾਰ। ਇਸ ਸੰਸਾਰ ਰੂਪੀ ਬਾਜ਼ਾਰ ਵਿੱਚ ਅਨੇਕਾਂ ਬਾਜ਼ਾਰ ਹਨ ਜਿੱਥੇ ਜੀਵ ਵਿਚਰ ਰਿਹਾ ਇਹ ਸੌਦਾ ਖਰੀਦਣ ਲਈ ਆਇਆ। ਪਰ ਕਈ ਵੇਰਾਂ ਐਸਾ ਵੀ ਹੁੰਦਾ ਹੈ ਕਿ ਘਰ ਤੋਂ ਚਲਦਾ ਹੈ ਕੁਝ ਸੌਦਾ ਖਰੀਦਣ ਲਈ ਤੇ ਖਰੀਦ ਕੇ ਕੁਝ ਹੋਰ ਲੈ ਆਉਂਦਾ, ਕਿਉਂਕਿ ਇਸ ਸੰਸਾਰ ਵਿੱਚ ਵਸਤੂਆਂ ਹੀ ਐਸੀਆਂ ਪਈਆਂ ਹਨ ਕਿ ਜੋ ਇਹ ਘਰ ਤੋਂ ਸੌਦਾ ਖਰੀਦਣ ਲਈ ਚੱਲਿਆ ਸੀ ਉਹ ਸੌਦਾ ਇਸ ਨੂੰ ਵਿਸਰ ਹੀ ਗਿਆ। ਇਸ ਬਾਜ਼ਾਰ ਵਿੱਚ ਕਿਹੜੀਆਂ ਵਸਤੂਆਂ ਹਨ? ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਬਾਜ਼ਾਰੀ ਬਾਜ਼ਾਰ ਮੇਂ ਆਏ ਕੱਢੇ ਬਾਜ਼ਾਰ, ਗਾਵੇਂ ਰਾਜੇ ਰਾਣੀਆਂ ਬੋਲੇ ਆਲ ਪਤਾਲ, ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ। ਤੇ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਪਦਾਰਥਾਂ ਦੇ ਮਗਰ ਤੂੰ ਘੁੰਮ ਰਿਹਾ ਕਾਹਦੇ ਲਈ? ਇਸ ਸਰੀਰ ਵਿੱਚ ਹਾਰ ਪਾਉਣ ਲਈ। ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ, ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਇਸ਼ਾਰ। ਇਸ ਸਰੀਰ ਨੂੰ ਸਜਾਉਣ ਲਈ ਤੂੰ ਬੜੀਆਂ ਵਸਤੂਆਂ ਖਰੀਦ ਰਿਹਾ, ਕਦੇ ਤੂੰ ਆਪਣੀ ਆਤਮਾ ਨੂੰ ਨਹੀਂ ਸਜਾਇਆ, ਕਦੇ ਤੂੰ ਆਪਣੀ ਆਤਮਾ ਨੂੰ ਨਾਮ ਦਾ ਭੋਜਨ ਨਹੀਂ ਦਿੱਤਾ, ਸ਼ਬਦ ਦੇ ਗਹਿਣੇ ਨਹੀਂ ਪਾਏ, ਤਾਂ ਫਿਰ ਤੇਰਾ ਸੰਸਾਰ ਤੇ ਆਉਣਾ ਕਿਵੇਂ ਸਫਲ ਹੋ ਸਕਦਾ? ਕਿਉਂਕਿ ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ, ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਸ਼ਾਰ। ਇਹ ਸਰੀਰ ਤਾਂ ਇੱਕ ਦਿਨ ਮਿੱਟੀ ਹੋ ਜਾਏਗਾ, ਸਵਾਹ ਬਣ ਜਾਏਗਾ, ਇੱਕ ਸਵਾਹ ਦੀ ਮੁੱਠੀ ਹੈ ਇਹ ਸਰੀਰ। ਇਸ ਲਈ ਹਜ਼ੂਰ ਕਹਿੰਦੇ ਹਨ ਭਾਈ ਇਸ ਸਰੀਰ ਲਈ ਤੂੰ ਬਹੁਤ ਕੁਝ ਕਰਦਾ ਹੈ, ਕਿਉਂਕਿ ਮਨੁੱਖ ਸੌਂਦਾ ਹੈ ਸਰੀਰ ਲਈ, ਖਾਂਦਾ ਹੈ 36 ਪ੍ਰਕਾਰ ਦੇ ਭੋਜਨ ਇਸ ਸਰੀਰ ਲਈ, ਚੰਗੇ ਚੰਗੇ ਸੋਹਣੇ ਵਸਤਰ ਪਹਿਨਦਾ ਕਾਹਦੇ ਲਈ? ਸਰੀਰ ਲਈ। ਆਖਿਆ ਅੱਜ ਤੱਕ ਤੂੰ ਸਭ ਕੁਝ ਸਰੀਰ ਲਈ ਕੀਤਾ, ਪਰ ਜਿਸ ਆਤਮਾ ਦੇ ਆਸਰੇ ਇਹ ਸਰੀਰ ਚੱਲ ਰਿਹਾ ਉਸ ਆਤਮਾ ਨੂੰ ਤੂੰ ਭੁੱਖਿਆ ਹੀ ਮਾਰ ਦਿੱਤਾ, ਉਸ ਆਤਮਾ ਨੂੰ ਕਦੇ ਨਾਮ ਦਾ ਭੋਜਨ ਨਾ ਦਿੱਤਾ, ਇਹ ਤਾਂ ਤਨ ਸ਼ਾਰ ਹੋ ਜਾਏਗਾ। ਇੱਥੇ ਤਾਂ ਜੋ ਕੁਝ ਨਜ਼ਰ ਆ ਰਿਹਾ ਸਭ ਕੂੜ ਹੈ। ਆ ਵੇਖਦੇ ਹੋ ਨਾ ਮਨੁੱਖ ਚਲਾ ਜਾਏ ਸੰਸਾਰ ਤੋਂ ਤੇ ਕਿਵੇਂ ਅਰਥੀ ਜਾ ਰਹੀ ਹੁੰਦੀ ਹੈ। ਉਸ ਵੇਲੇ ਮਨੁੱਖ ਦਾ ਮਨ ਨਿਰਮਲ ਹੁੰਦਾ, ਉਹਨੂੰ ਯਾਦ ਆਉਂਦੀ ਹੈ ਮੌਤ ਕਿ ਮੈਂ ਵੀ ਇੱਕ ਦਿਨ ਜਾਣਾ। ਪਰ ਜਦੋਂ ਸ਼ਮਸ਼ਾਨ ਭੂਮਿਕਾ ਤੋਂ ਬਾਹਰ ਨਿਕਲਦਾ ਹੈ ਤੇ ਫਿਰ ਉਹੀ ਗੱਲਾਂ, ਉਹੀ ਨਿੰਦਿਆ ਚੁਗਲੀ, ਉਹੀ ਸਭ ਕੁਝ, ਫਿਰ ਮੋਹ ਮਾਇਆ ਦੇ ਜਾਲ ਵਿੱਚ ਫਸ ਜਾਂਦਾ। ਆਖਿਆ ਜੇ ਪਰਮੇਸ਼ਰ ਨੂੰ ਯਾਦ ਰੱਖਣਾ ਤਾਂ ਮੌਤ ਨੂੰ ਚੇਤੇ ਰੱਖ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ, ਰਾਜਾ ਆਇਆ ਦਰਸ਼ਨ ਕਰਨ ਲਈ ਤੇ ਦੇਖਿਆ ਇੱਥੇ ਸਾਰੇ ਹੀ ਨਰ ਨਾਰੀ ਬਿਰਧ ਬੱਚੇ ਜਵਾਨ ਸਭ ਬੈਠੇ ਹਨ, ਜੁੜੇ ਹੋਏ ਹਨ। ਰਾਜੇ ਦੇ ਮਨ ਵਿੱਚ ਸ਼ੰਕਾ ਹੋ ਗਈ, ਬਈ ਗੁਰੂ ਵੀ ਜੁਬਾ ਅਵਸਥਾ ਦਾ, ਬੱਚੇ ਬੱਚੀਆਂ ਵੀ ਇੱਥੇ ਬੈਠੇ ਹਨ, ਬਿਰਧ ਵੀ ਬੈਠੇ ਹਨ, ਬੱਚੇ ਵੀ ਜੁੜੇ ਬੈਠੇ ਹਨ, ਤੇ ਇਹ ਥਿਰ ਕਿਵੇਂ ਰਹਿੰਦੇ ਹੋਣਗੇ? ਕਿਉਂਕਿ ਮਨ ਤਾਂ ਹਰ ਵਸਤੂ ਨੂੰ ਵੇਖ ਕੇ ਲੁਭਾਏਮਾਨ ਹੋ ਜਾਂਦਾ ਤੇ ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਰਾਜੇ ਦੇ ਦਿਲ ਦੀ ਗੱਲ ਨੂੰ ਬੁੱਝ ਗਏ, ਬਈ ਰਾਜੇ ਦੇ ਮਨ ਵਿੱਚ ਸ਼ੰਕਾ ਆ ਗਿਆ ਕਿ ਜਿੱਥੇ ਐਨੇ ਪਦਾਰਥ ਗੁਰੂ ਕੇ ਦਰਬਾਰ ਵਿੱਚ ਚੜ੍ਹਦੇ ਹਨ, ਇੰਨੀਆਂ ਵਸਤੂਆਂ ਲੋਕ ਲਿਆਉਂਦੇ ਹਨ, ਏਡੀ ਮਾਇਆ ਦਾ ਪਸਾਰਾ ਹੈ, ਫਿਰ ਨਰ ਨਾਰੀ ਸਭ ਆ ਕੇ ਇੱਥੇ ਜੁੜਦੇ ਹਨ, ਇਹਨਾਂ ਦਾ ਮਨ ਇਹਨਾਂ ਦੀ ਆਤਮਾ ਕਿਵੇਂ ਸਵੱਛ ਰਹਿੰਦੀ ਹੋਵੇਗੀ? ਇਹ ਸਭ ਕੁਝ ਜਾਣੀ ਜਾਣ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਾਣ ਗਏ, ਭਈ ਰਾਜੇ ਦੇ ਮਨ ਵਿੱਚ ਸ਼ੰਕਾ ਹੋ ਗਈ ਹੈ। ਉਹਦੀ ਸ਼ੰਕਾ ਨੂੰ ਨਿਵਰਤ ਕਰਨ ਲਈ ਆਖਿਆ, ਰਾਜਨ ਤੇਰੀ ਤਾਂ ਉਮਰ ਹੀ ਕੁਝ ਦਿਨ ਰਹਿ ਗਈ ਹੈ, ਤੇਰਾ ਤਾਂ ਅੰਤ ਸਮਾਂ ਨੇੜੇ ਆ ਗਿਆ, ਤੇ ਕੁਝ ਕਰ ਲੈ, ਕੁਝ ਜਪ ਲੈ। ਹੁਣ ਰਾਜਾ ਸੁਣ ਕੇ, ਭਾਈ ਮੇਰੀ ਉਮਰ ਥੋੜੀ ਰਹਿ ਗਈ ਹੈ,
ਆਪਣੇ ਮਹਿਲਾਂ ਨੂੰ ਆਇਆ। ਹਰ ਵੇਲੇ ਮੌਤ ਚੇਤੇ ਹੈ, ਪਤਾ ਨਹੀਂ ਕਿਸ ਵੇਲੇ ਆ ਜਾਣੀ। ਹੁਣ ਕੁਝ ਚੰਗਾ ਨਹੀਂ ਲੱਗਦਾ, ਰਾਜ ਗੱਦੀ ਤੇ ਬੈਠਣਾ ਚੰਗਾ ਨਹੀਂ ਲੱਗਿਆ, ਧਨ ਦੌਲਤ ਵਿੱਚ ਵਿਚਰਦਿਆਂ ਚੰਗਾ ਨਹੀਂ ਲੱਗਿਆ। ਅਹਿਲਕਾਰ ਹੱਥ ਬੱਧੀ ਖੜੇ ਹਨ, ਸੇਵਾ ਲਈ ਉਡੀਕ ਕਰ ਰਹੇ ਹਨ, ਹੁਣ ਸੇਵਾ ਵੀ ਕਰਾਉਣੀ ਚੰਗੀ ਨਹੀਂ ਲੱਗਦੀ। ਰਾਣੀਆਂ ਦੇ ਕੋਲ ਜਾਣਾ ਵੀ ਚੰਗਾ ਨਹੀਂ ਲੱਗਦਾ, ਰੰਗ ਰਲੀਆਂ ਮਨਾਉਣੀਆਂ ਵੀ ਚੰਗੀਆਂ ਨਹੀਂ ਲੱਗਦੀਆਂ। ਸਭ ਕੁਝ ਸੰਸਾਰ ਬਿਨਸ ਜਾਣ ਵਾਲੀ ਵਸਤੂ ਲੱਗਣ ਲੱਗਾ। ਜਦੋਂ ਕੁਝ ਦਿਨ ਬੀਤ ਗਏ ਤਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੇਵਕ ਨੂੰ ਭੇਜਿਆ, ਆਖਿਆ ਜਾਓ ਰਾਜੇ ਨੂੰ ਕਹੋ ਬਈ ਤੁਹਾਨੂੰ ਸਤਿਗੁਰਾਂ ਨੇ ਯਾਦ ਕੀਤਾ ਹੈ। ਜਦੋਂ ਸੇਵਕ ਨੇ ਜਾ ਕੇ ਸੁਨੇਹਾ ਦਿੱਤਾ ਤਾਂ ਰਾਜਾ ਕਹਿੰਦਾ ਮੇਰੇ ਕੋਲ ਤਾਂ ਹੁਣ ਤੁਰਿਆ ਵੀ ਨਹੀਂ ਜਾਂਦਾ, ਸਰੀਰ ਇਤਨਾ ਨਿਰਬਲ ਹੋ ਗਿਆ, ਹਰ ਵੇਲੇ ਮੌਤ ਚੇਤੇ ਆ ਰਹੀ ਹੈ, ਪਤਾ ਨਹੀਂ ਕਿਸ ਵੇਲੇ ਮੌਤ ਆ ਜਾਣੀ ਹੈ। ਤਾਂ ਸੇਵਕ ਨੇ ਆਖਿਆ ਬਈ ਸਤਿਗੁਰਾਂ ਦਾ ਹੁਕਮ ਹੈ, ਭਾਵੇਂ ਪਾਲਕੀ ਤੇ ਬਹਿ ਕੇ ਆਓ, ਇੱਕ ਵੇਰਾ ਗੁਰੂ ਦਰਬਾਰ ਵਿੱਚ ਤੁਸੀਂ ਜ਼ਰੂਰ ਪਹੁੰਚਣਾ। ਤੇ ਰਾਜਾ ਜਦੋਂ ਪਹੁੰਚਿਆ ਗੁਰੂ ਦਰਬਾਰ ਵਿੱਚ ਤਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਰਾਜਾ ਆ ਜਦੋਂ ਦੇ ਇੱਥੋਂ ਸਾਡੇ ਕੋਲੋਂ ਤੁਸੀਂ ਗਏ ਹੋ ਆਪਣੇ ਮਹਿਲਾਂ ਵਿੱਚ, ਕਿਤਨੀਆਂ ਕੁ ਰੰਗ ਰਲੀਆਂ ਮਾਣੀਆਂ ਹਨ, ਕਿਤਨੇ ਕੁ ਸੁੱਖ ਭੋਗੇ ਹਨ, ਕਿਤਨੇ ਕੁ ਰਾਜ ਦਾ ਆਨੰਦ ਮਾਣੇ। ਆਖਿਆ ਮਹਾਰਾਜ ਆਨੰਦ ਕੀ ਮਾਣਦਾ ਸੀ, ਕੀ ਮਾਣਨਾ ਸੀ ਆਨੰਦ, ਹਰ ਵੇਲੇ ਤਾਂ ਮੌਤ ਚੇਤੇ ਆ ਰਹੀ ਹੈ, ਤੇ ਮੌਤ ਚੇਤੇ ਆਈ ਤੇ ਉਹਦੇ ਨਾਲ ਨਾਲ ਪਰਮੇਸ਼ਰ ਦਾ ਨਾਮ ਵੀ ਮੈਂ ਜਪਦਾ ਰਿਹਾ, ਪਤਾ ਨਹੀਂ ਕਿਸ ਵੇਲੇ ਮੌਤ ਆ ਜਾਣੀ ਹੈ। ਤੇ ਇਸ ਲਈ ਆਨੰਦ ਕੀ ਮਾਣਨਾ ਸੀ, ਮੈਨੂੰ ਤਾਂ ਮੌਤ ਤੋਂ ਬਿਨਾਂ ਹੋਰ ਕੁਝ ਨਜ਼ਰ ਹੀ ਨਹੀਂ ਆਇਆ। ਤਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਇੱਥੇ ਵੀ ਜਿਹੜੇ ਨਰ ਨਾਰੀ ਬਿਰਧ ਬੱਚੇ ਔਰ ਸਾਰੀ ਸੰਗਤ ਇੱਥੇ ਵੀ ਭਾਈ ਮੌਤ ਨੂੰ ਚੇਤੇ ਰੱਖਦੀ ਹੈ, ਇਸ ਪਾਸੇ ਮਾਇਆ ਵੱਲ ਅਤੇ ਚੇਤਨ ਔਰ ਜੜ ਮਾਇਆ ਵੱਲ ਕਿਸੇ ਦਾ ਧਿਆਨ ਵੀ ਨਹੀਂ ਜਾਂਦਾ, ਹਰ ਵੇਲੇ ਮੌਤ ਚੇਤੇ ਹੈ। ਉਹ ਪਿਆਰੀ ਸਾਤ ਸੰਗਤ, ਸਾਨੂੰ ਤਾਂ ਚਾਰ ਗੱਲਾਂ ਚੇਤੇ ਹਨ ਤੇ ਜਿਹੜੀ ਗੱਲ ਚੇਤੇ ਰੱਖਣੀ ਹੈ ਉਹ ਭੁੱਲ ਗਈ ਹੈ। ਸਾਹਿਬ ਬਾਣੀ ਵਿੱਚ ਕਹਿੰਦੇ ਹਨ ਕਿ ਖਾਣਾ ਪੀਣਾ ਹੱਸਣਾ ਸੌਣਾ, ਇਹ ਚਾਰ ਕੰਮ ਤਾਂ ਸਾਨੂੰ ਚੇਤੇ ਹਨ, ਪਰ ਵਿਸਰ ਗਿਆ ਹੈ ਮਰਨਾ। ਜਿਨ੍ਹਾਂ ਨੂੰ ਮਰਨਾ ਵਿਸਰ ਗਿਆ ਭਾਈ, ਉਹ ਕਦੋਂ ਨਾਮ ਜਪਣਗੇ। ਇਸ ਲਈ ਮੌਤ ਨੂੰ ਸਦਾ ਚੇਤੇ ਰੱਖਣਾ। ਹਜ਼ੂਰ ਕਹਿੰਦੇ ਨੇ ਕਿਸ ਨਾਲ ਕੀਚੇ ਦੋਸਤੀ, ਜਿਹਦੇ ਨਾਲ ਦੋਸਤੀ ਕਰੇਗਾ ਇੱਕ ਦਿਨ ਉਹ ਬਿਨਸ ਜਾਏਗਾ। ਇਸ ਲਈ ਪ੍ਰੀਤੀ ਕਰਨੀ ਹੈ ਤਾਂ ਪਰਮੇਸ਼ਰ ਦੇ ਚਰਨਾਂ ਨਾਲ ਪ੍ਰੀਤ ਪਾ।

ਇਸ ਨੇ ਰੰਗ ਰਲੀਆਂ ਮਨਾਉਣ ਲਈ ਗਾਉਣ ਵਜਾਉਣ ਵਾਲੀ ਨੂੰ ਸੱਦਿਆ। ਗਾਣਾ ਵਜਾਣਾ ਹੋ ਰਿਹਾ, ਰਾਜੇ ਨੇ ਆਪਣੇ ਗੁਰੂ ਨੂੰ ਵੀ ਬੁਲਾ ਲਿਆ। ਇੱਕ ਸੁੰਦਰ ਸਿੰਘਾਸਨ ਗੁਰੂ ਨੂੰ ਦੇ ਦਿੱਤਾ ਤੇ ਥੈਲੀਆਂ ਮੋਹਰਾਂ ਦੀਆਂ ਗੁਰੂ ਅੱਗੇ ਰੱਖ ਦਿੱਤੀਆਂ, ਬਈ ਜਿਹੜੀ ਗੱਲ ਚੰਗੀ ਲੱਗੇ ਇਨਾਮ ਦੇ ਤੌਰ ਤੇ ਗੁਰੂ ਦੇਵੇਗਾ। ਜਾਂ ਰਾਤ ਨੂੰ ਗਾਉਣਾ ਵਜਾਉਣਾ ਸ਼ੁਰੂ ਹੋਇਆ, ਸਾਰੀ ਰਾਤ ਬੀਤ ਗਈ ਗਾਉਂਦਿਆਂ। ਅੰਮ੍ਰਿਤ ਵੇਲਾ ਹੋ ਗਿਆ, ਸਵੇਰੇ 4 ਵਜੇ ਹਨ ਤੇ ਗਾਉਣ ਵਜਾਉਣ ਵਾਲੀ ਨੇ ਕੀ ਤੱਕਿਆ ਕਿ ਉਸ ਦੇ ਤਬਲੇ ਵਾਲਾ ਉਂਗਣ ਲੱਗਿਆ। ਮਨ ਵਿਚ ਸੋਚਿਆ ਬਈ ਸਾਰੀ ਰਾਤ ਤਾਂ ਗਾਉਂਦਿਆਂ ਵਜਾਉਂਦਿਆਂ ਲੰਘ ਗਈ, ਤੇ ਜੇ ਇਹ ਹੁਣ ਸੌ ਗਿਆ ਤਾਂ ਮੇਰੇ ਮੱਥੇ ਕਲੰਕ ਲੱਗ ਜਾਏਗਾ, ਸਾਰਾ ਕੀਤਾ ਕਰਤਿਆ ਖੂਹ ਖਾਤੇ ਚਲਾ ਜਾਏਗਾ। ਉਸ ਨੇ ਇੱਕ ਸਲੋਕ ਪੜਿਆ, ਤਬਲੇ ਵਾਲੇ ਨੂੰ ਜਗਾਉਣ ਲਈ ਇੱਕ ਸਲੋਕ ਪੜਿਆ। ਆਖਿਆ, ਬਹੁ ਬੀਤੀ ਥੋੜੀ ਰਹੀ, ਪਲ ਪਲ ਗਈ ਵਿਹਾਏ, ਏਕ ਘੜੀ ਕੇ ਕਾਰਨ ਮਤ ਕਲੰਕ ਲੱਗ ਜਾਏ। ਤਬਲੇ ਵਾਲਾ ਜਾਗ ਉੱਠਿਆ, ਉਹਨੂੰ ਸਮਝ ਆ ਗਈ ਬਈ ਪਲ ਪਲ ਕਰਕੇ ਰਾਤ ਤਾਂ ਸਾਰੀ ਬੀਤ ਗਈ ਹੈ ਤੇ ਹੁਣ ਥੋੜਾ ਜਿਹਾ ਸਮਾਂ ਹੈ, ਮੈਂ ਸਾਵਧਾਨ ਹੋ ਕੇ ਵਜਾਵਾਂ। ਜਾਂ ਇਹ ਗੱਲ ਰਾਜੇ ਦੇ ਗੁਰੂ ਨੇ ਸੁਣੀ ਤਾਂ ਜਿਤਨੀਆਂ ਮੋਹਰਾਂ ਦੀਆਂ ਥੈਲੀਆਂ ਪਈਆਂ ਸਨ ਸਾਰੀਆਂ ਵੇਸਵਾ ਦੇ ਅੱਗੇ ਸੁੱਟ ਦਿੱਤੀਆਂ। ਉਸਨੇ ਫੇਰ ਆਵਾਜ਼ ਦਿੱਤੀ, ਬਹੁ ਬੀਤੀ ਥੋੜੀ ਰਹੀ, ਪਲ ਪਲ ਗਈ ਵਿਹਾਏ, ਏਕ ਘੜੀ ਕੇ ਕਾਰਨ ਮਤ ਕਲੰਕ ਲੱਗ ਜਾਏ। ਤਾਂ ਰਾਜੇ ਦੇ ਪੁੱਤਰ ਨੇ ਜੋ 2 ਲੱਖ ਦਾ ਮੁੰਦਰਾ ਪਾਇਆ ਹੋਇਆ ਸੀ ਉਸ ਗਾਉਣ ਵਜਾਉਣ ਵਾਲੀ ਨੂੰ ਇਨਾਮ ਦੇ ਤੌਰ ਤੇ ਦੇ ਦਿੱਤਾ। ਉਸਨੇ ਫਿਰ ਉਹੀ ਦੌਰਾ ਬੋਲਿਆ, ਬਹੁ ਬੀਤੀ ਥੋੜੀ ਰਹੀ। ਤਾਂ ਰਾਜੇ ਦੀ ਲੜਕੀ ਨੇ ਆਪਣਾ 9 ਲੱਖਾ ਹਾਰ ਉਹਦੇ ਅੱਗੇ ਸੁੱਟ ਦਿੱਤਾ ਤੇ ਹੁਣ ਇਹ ਗਾਉਣ ਵਜਾਉਣ ਵਾਲੀ ਰਾਜੇ ਵੱਲ ਜਾ ਰਹੀ ਹੈ। ਬਹੁ ਬੀਤੀ ਕਹਿ ਨਹੀਂ ਲੱਗੀ ਸੀ ਤੇ ਰਾਜੇ ਨੇ ਕਿਹਾ, ਬਸ ਕਰ ਦੇ, ਤੂੰ ਤਾਂ ਸਾਨੂੰ ਸਾਰਿਆਂ ਨੂੰ ਲੁੱਟ ਲਿਆ, ਇੱਕੇ ਦਿਓਰੇ ਦੇ ਨਾਲ ਲੱਖਾਂ ਦਾ ਧਨ ਇਕੱਠਾ ਕਰ ਰਿਹਾ, ਇੱਕ ਵੇਸਵਾ ਹੋ ਕੇ ਤੂੰ ਐਡੀ ਵੱਡੀ ਦੌਲਤ। ਤਾਂ ਰਾਜੇ ਦਾ ਗੁਰੂ ਜੋ ਹੈ ਉਹਦੇ ਨੇਤਰਾਂ ਤੋਂ ਜਲ ਆ ਗਿਆ। ਉਸ ਮਹਾਂਪੁਰਖ ਨੇ ਆਖਿਆ, ਰਾਜਾ ਤੂੰ ਇਸ ਨੂੰ ਵੇਸਵਾ ਨਾ ਕਹਿ, ਇਹ ਤਾਂ ਮੇਰੀ ਗੁਰੂ ਹੈ, ਇਸਨੇ ਮੈਨੂੰ ਗਿਆਨ ਦਿੱਤਾ ਕਿ ਸਾਰੀ ਜ਼ਿੰਦਗੀ ਤਾਂ ਮੈਂ ਜੰਗਲਾਂ ਵਿਚ ਬਹਿ ਕੇ ਤਪ ਕੀਤਾ ਤੇ ਹੁਣ ਵਡੇਰੀ ਉਮਰ ਵਿਚ ਮੈਂ ਇੱਥੇ ਮੁਸ਼ਹਿਰਾ ਵੇਖਣ ਆ ਗਿਆ, ਰਾਤ ਨਾਮ ਜਪ ਕੇ ਬਿਤਾਉਣੀ ਸੀ ਤੇ ਰਾਤ ਇੱਥੇ ਰੰਗ ਰਲੀਆਂ ਵਿਚ ਬੀਤ ਗਈ, ਇਸ ਲਈ ਮੈਂ ਤਾਂ ਚੱਲਿਆ। ਰਾਜੇ ਦੇ ਪੁੱਤਰ ਨੇ ਆਖਿਆ, ਪਿਤਾ ਜੀ ਕਿਉਂਕਿ ਤੁਸੀਂ ਮੈਨੂੰ ਰਾਜ ਨਹੀਂ ਸ਼ਾਉ ਦਿੰਦੇ, ਇਸ ਲਈ ਅੱਜ ਮੈਂ ਜਲਾਦਾਂ ਨੂੰ ਕਹਿ ਕੇ ਤੁਹਾਡਾ ਕਤਲ ਕਰਵਾ ਦੇਣਾ ਸੀ। ਇਸ ਨੇ ਸਿੱਖਿਆ ਦਿੱਤੀ ਹੈ ਕਿ ਪਲ ਪਲ ਗਈ ਵਿਹਾਏ, ਏਕ ਪਲਕ ਕੇ ਕਾਰਨ ਮਤ ਕਲੰਕ ਲੱਗ ਜਾਏ। ਇਹਨੇ ਸਿੱਖਿਆ ਦਿੱਤੀ ਹੈ ਬਈ ਕੱਲ ਨੂੰ ਤੈਨੂੰ ਹੀ ਰਾਜ ਮਿਲਣਾ ਨਾ, ਤੇ ਤੂੰ ਕਿਉਂ ਕਲੰਕਿਤ ਹੋਣਾ। ਰਾਜੇ ਦੀ ਲੜਕੀ ਆਖਿਆ, ਰਾਜਾ ਮੈਂ ਵੀ ਅੱਜ ਮਹਾਵਤ ਦੇ ਨਾਲ ਨਿਕਲ ਜਾਣਾ ਸੀ ਤੇ ਸਦਾ ਲਈ ਤੇਰੇ ਨੌਕਰਾਂ ਦੀ ਦਾਸੀ ਬਣ ਕੇ ਆਪਣਾ ਜੀਵਨ ਨਸ਼ਟ ਕਰ ਲੈਣਾ ਸੀ। ਇਸਨੇ ਮੈਨੂੰ ਸੁਮਤੀ ਦਿੱਤੀ ਹੈ ਕਿ ਕਦੀ ਤਾਂ ਤੇਰਾ ਵਿਆਹ ਹੋਵੇਗਾ ਨਾ, ਇਸ ਲਈ ਤੂੰ ਆਪਣੇ ਖਾਨਦਾਨ ਨੂੰ ਕਲੰਕਿਤ ਨਾ ਕਰ। ਹੁਣ ਰਾਜੇ ਦੇ ਮਨ ਵਿਚ ਖਿਆਲ ਆਇਆ, ਬਈ ਮੈਂ ਕਿਉਂ ਨਾ ਅੱਜ ਹੀ ਰਾਜ ਤਿਲਕ ਕਰ ਦੇਵਾਂ। ਬੱਚੀ ਨੂੰ ਆਖਿਆ, ਬੇਟਾ ਮੈਂ ਤੇਰਾ ਵੀ ਹੁਣ ਛੇਤੀ ਵਿਆਹ ਕਰ ਦੇਵਾਂਗਾ। ਹੁਣ ਵੇਸਵਾ ਸੋਚਦੀ ਹੈ ਬਈ ਇਤਨੇ ਘਰ ਸੁਧਰ ਗਏ ਨੇ ਤੇ ਮੈਂ ਤਾਂ ਕੋਈ ਨਾ ਸੁਧਰੀ, ਇਸ ਲਈ ਹੇ ਵਾਹਿਗੁਰੂ ਹੁਣ ਅੱਜ ਤੋਂ ਬਾਅਦ ਮੈਂ ਵੀ ਤੇਰੀ ਭਗਤੀ ਕਰਾਂਗੀ, ਤੇਰਾ ਕੀਰਤਨ ਕਰਾਂਗੀ। ਨਜ਼ਰ ਆ ਗਿਆ ਕਿ ਸਭ ਜਗ ਚੱਲਣਹਾਰ, ਇਹ ਸਭ

ਸਤਿਕਾਰਯੋਗ ਸਾਧ ਸੰਗਤ ਜੀ, ਪੇਸ਼ਤਰ ਇਸ ਦੇ ਕਿ ਦੂਸਰਾ ਸ਼ਬਦ ਆਰੰਭ ਕੀਤਾ ਜਾਏ। ਦਾਸ ਪ੍ਰਬੰਧਕ ਸੱਜਣਾ ਦਾ ਹੁਕਮ ਵਜਾਉਣ ਲੱਗਾ ਹੈ। ਆਪ ਸਭ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਮੁਬਾਰਕਬਾਦ ਹੋਵੇ। ਤੁਸੀਂ ਹੈਰਾਨ ਹੋਵੋਗੇ ਇਹ ਵਧਾਈਆਂ ਤੇ ਇਹ ਮੁਬਾਰਕਾਂ ਕਿਸ ਗੱਲ ਦੀਆਂ। 4 ਤਾਰੀਖ ਨੂੰ ਬਾਣੀ ਦੇ ਬਹੁਤ ਕਲਯੁਗ ਦਾ ਜਹਾਜ਼ ਰਚਣ ਵਾਲੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸੀ। ਪ੍ਰਕਾਸ਼ ਪੁਰਬ ਯੋਮੇ ਵਿਲਾਦਤ, ਅਵਤਾਰ ਧਾਰਨ ਦਾ ਦਿਹਾੜਾ, ਤੇ ਕਨਵੀਨੀਅੰਟ ਦੇਖ ਕੇ ਸ਼ੈਫਰਸ ਬੁਸ਼ ਦੀ ਸੰਗਤ ਨੇ, ਪ੍ਰਬੰਧਕ ਸੱਜਣਾ ਨੇ ਅੱਜ ਦਾ ਦਿਹਾੜਾ ਪ੍ਰਕਾਸ਼ ਪੁਰਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਨਾਉਣ ਵਾਸਤੇ ਮਨ ਬਣਾਇਆ ਹੈ। ਦਰਅਸਲ ਤੇ ਗੁਰਸਿੱਖਾਂ ਨੂੰ ਵਧਾਈਆਂ ਉਦੋਂ ਹੀ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਕਥਨ ਮੁਤਾਬਕ, ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ, ਕੋਟ ਅਨ ਕੋਟ ਮੁਬਾਰਕਬਾਦ। ਤੇ ਬਾਣੀ ਗੁਰੂ ਜੀ ਵਿਚੋਂ ਦੂਸਰਾ ਸ਼ਬਦ ਜਿਸ ਦੀ ਤੁਕ ਹੈ, ਮਹਿਮਾ ਸਾਧੂ ਸੰਗੀ ਸੁਣੋ ਮੇਰੇ ਮੀਤਾ। ਦਾਸ ਨੇ ਯਤਨ ਕੀਤਾ ਹੈ ਇਸ ਸ਼ਬਦ ਦੀ ਬੰਦਿਸ਼ ਟਿਊਨ ਸਰਲ ਜਿਹੇ ਰੀਤ ਵਿਚ ਕਹਿਣ ਦਾ, ਬਣਾਉਣ ਦਾ। ਤੁਸੀਂ ਸਾਰਿਆਂ ਨੇ ਆਪਣੀ ਹਾਜ਼ਰੀ ਲਗਵਾਉਣੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਨਾਨਕੇ ਪਿੰਡ ਗੋਇੰਦਵਾਲ ਸਾਹਿਬ ਦਾ ਧਿਆਨ ਧਰਨਾ ਤੇ ਹਰਿਮੰਦਰ ਸਾਹਿਬ ਜੀ ਦਾ ਧਿਆਨ ਧਰਨਾ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਨੇ ਯਤਨ ਕਰਨਾ ਹਾਜ਼ਰੀ ਲਗਵਾਉਣ ਦਾ। ਹਾਜ਼ਰੀ ਏਦਾਂ ਹੀ ਲੱਗਦੀ ਹੈ, ਰਸਨਾ ਨੂੰ ਬਾਰ ਬਾਰ ਇਸ ਕੰਮ ਤੇ ਲਾਇਆ ਜਾਏ। ਤੁਕ ਹੈ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ।

ਮਹਾਰਾਜ ਦੇ ਦਰਬਾਰ ਵਿੱਚ ਤਾਊਸ ਸਰੰਦੇ ਤੇ ਰਬਾਬ ਵਜਾ ਕੇ ਇਹਨਾਂ ਰੀਤਾਂ ਦਾ ਕੀਰਤਨ ਸਤਿਗੁਰੂ ਦੀ ਹਜ਼ੂਰੀ ਚ ਹੁੰਦਾ ਰਿਹਾ। ਇਹ ਪੁਰਾਤਨ ਰੀਤ ਸ੍ਰੀ ਹਰਿਮੰਦਰ ਸਾਹਿਬ ਦੀ ਇਹ ਭੇਟ ਹੈ।

ਉਹਨਾਂ ਦਾ ਵਿਹਾਰ ਸੱਚਾ ਸੀ। ਇਹ ਤਾਂ ਹੁੰਦਾ ਜੇ ਜੀਵਨ ਚ ਧਰਮ ਪ੍ਰਵੇਸ਼ ਕਰਦਾ। ਤੇ ਸਹਿਬ ਸੱਚੇ ਪਾਤਸ਼ਾਹ ਸਾਨੂੰ ਸੰਪੂਰਨ ਤੌਰ ਤੇ ਧਰਮ ਦੇ ਖੇਤਰ ਚ ਦਾਖਲ ਹੋਣ ਦੀ ਬਿਰਤੀ ਬਖਸ਼ਿਸ਼ ਪੈ ਕਰਦਾ। ਮਨ ਕਰਕੇ ਪੁਸਤਕ ਮਨ ਮੈਂ ਕਰ ਨਿਰੰਕਾਰ, ਸੱਚਾ ਸੁੱਚਾ ਵਿਹਾਰ ਕਰ ਜੀਵਨ ਵਿੱਚ, ਕਰ ਮਨ ਮੇਰੇ ਸਤ ਵਿਵਹਾਰ, ਸੱਚ ਦਾ ਵਿਹਾਰ ਕਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਜੀਵਾ ਦੀ ਸੁੱਚੀ ਕਰ ਲੈ, ਨਿਰਮਲ ਕਰ ਲੈ, ਇਸ ਜੀਵਾ ਦੇ ਕੋਈ ਮੈਲ ਨਾ ਰਹਿ ਜਾ, ਕੋਈ ਗਲਤ ਗੱਲ ਇਸ ਜੀਵਾ ਦੇ ਨਾ। ਜਿੱਥੇ ਮਹਾਰਾਜ ਨੇ ਪਾਵਨ ਬਾਣੀ ਸੁਖਮਣੀ ਵਿੱਚ ਵੱਖਰੇ ਵੱਖਰੇ ਧਾਰਮਿਕ ਪੱਖਾਂ ਤੇ ਸਾਹਿਬਾਂ ਨੇ ਵੱਖਰੀਆਂ ਵੱਖਰੀਆਂ ਅਸ਼ਟਪਦੀਆਂ ਚ ਰੋਸ਼ਨੀ ਪਾਈ ਹੈ, ਉੱਥੇ ਜਿਹੜੇ ਕਰਮਕਾਂਡੀ ਲੋਕ ਨੇ ਉਹਨਾਂ ਦੀ ਗੱਲ ਜਿਸਲੇ ਸਾਹਿਬਾਂ ਨੇ ਕੀਤੀ ਹੈ। ਕੁਛ ਲੋਕ ਧਰਮ ਦੇ ਸੰਬੰਧ ਚ ਐਸਾ ਵੀ ਸਮਝਦੇ ਨੇ ਕਿਸੇ ਨੂੰ ਛੋਹਣਾ ਨਹੀਂ, ਕਿਸੇ ਦੇ ਨਾਲ ਨਹੀਂ ਲੱਗਣਾ, ਬਿਲਕੁਲ ਵੱਖਰਾ ਰਹਿੰਦੇ, ਕਿਸੇ ਦੇ ਨਾਲ ਨਹੀਂ ਛੋਹਦੇ, ਵਰਤਣਾ ਤਾਂ ਬੜੀ ਦੂਰ ਦੀ ਗੱਲ ਹੈ, ਕਿਸੇ ਨਾਲ ਛੋਹਦੇ ਵੀ ਨਹੀਂ। ਇਹ ਸਾਹਿਬ ਕਹਿੰਦੇ ਨੇ ਕਿਸੇ ਦੇ ਨਾਲ ਨਾ ਛੋਹਣ ਵਾਲਿਆ ਧਿਆਨ ਰੱਖੀ, ਮਿੱਥਿਆ ਨਾ ਹੀ ਰਸਨਾ ਪਰਸ, ਜੇ ਤੂੰ ਚਾਹੁੰਦਾ ਵੀ ਕੋਈ ਚੀਜ਼ ਗਲਤ ਤੇਰੇ ਨਾਲ ਛੋਵੇ ਨਾ, ਤੇ ਵੀ ਖਿਆਲ ਰੱਖੀ ਤੇਰੀ ਜ਼ਬਾਨ ਤੇ ਝੂਠ ਕਦੇ ਨਾ, ਨਹੀਂ ਤਾਂ ਅਪਵਿੱਤਰ ਹੋ ਜਾਏ। ਮਨ ਮੈਂ ਪੀਰ ਨਿਰੰਜਨ ਦਰਸ ਪਾਤਰਿਆ ਰੂਪ ਨਾ ਪੇਖੇ ਨੇਤਰ, ਤੇਰੀਆਂ ਅੱਖਾਂ ਨੂੰ ਗਲਤ ਨਿਗਾਹ ਦਾ ਸਪਰਸ਼ ਨਾ, ਤੇਰੀਆਂ ਅੱਖਾਂ ਵਿੱਚ ਗਲਤ ਤੱਕਣੀ ਨਾ ਆਵੇ, ਅੱਖਾਂ ਝੂਠੀਆਂ ਹੋ ਜਾਣ। ਸਾਧ ਕੀ ਟਹਿਰ ਸੰਤ ਸੰਗ ਹੇਰ, ਕਰਨ ਨਾ ਸੁਣੇ ਕਾਹੂੰ ਕੀ ਨਿੰਦਾ, ਕਿਤੇ ਨਾ ਮੈਲੇ ਹੋ ਜਾਣ। ਸਭ ਤੇ ਜਾਣੇ ਆਪਸ ਤੋਂ ਮੰਦਾ, ਕਿਸੇ ਦੀ ਨਿੰਦਿਆ ਕਰਨ ਨਾਲੋਂ ਆਪਣੇ ਔਗਣਾ ਵੱਲ ਚਾਤਮਾ। ਗੁਰ ਪ੍ਰਸਾਦ ਸਿੱਖਿਆ ਪਰ ਹਰੇ, ਮਨ ਕੀ ਵਾਚਨਾ ਮਨ ਤੇ ਡਰੇ, ਮਨ ਚ ਵਾਚਨਾਵਾਂ ਰਹਿ ਗਈਆਂ ਤੇ ਮਨ ਗੰਦਾ ਰਹਿ ਗਿਆ। ਗੁਰੂ ਦੀ ਕਿਰਪਾ ਦੇ ਨਾਲ ਮਨ ਤੋਂ ਮਾਇਆ ਦਾ ਗੰਦਾ ਪ੍ਰਭਾਵ ਲਾ ਕੇ, ਵਿਸ਼ਿਆਂ ਵਿਕਾਰਾਂ ਦਾ ਪ੍ਰਭਾਵ ਲਾ ਕੇ, ਵਾਸ਼ਨਾਵਾਂ ਦੀ ਗੰਦਗੀ ਹਟਾ ਕੇ ਮਨ ਤੋਂ, ਗੁਰਪ੍ਰਸਾਦ ਵਿਖਿਆ ਪਰ ਹਰੇ, ਮਨ ਕੀ ਵਾਸ਼ਨਾ ਮਨ ਤੇ ਡਰੇ, ਇੰਦਰੀ ਚਿੱਤ ਜਿਹੜੀਆਂ ਇੰਦਰੀਆਂ, ਇੰਦਰੀਆਂ ਤੇ ਫਤਿਹ ਪਾ ਕੇ ਪੰਜ ਦੋਖ ਤੇ ਰਹੇ, ਉਹ ਜਿਹੜੇ ਪੰਜ ਦੋਸ਼ ਇੰਦਰੀਆਂ ਨੂੰ ਲੱਗੇ ਹੋਏ, ਇੰਦਰੀ ਚਿੱਤ ਪੰਜ ਦੋਖ ਤੇ ਰਹੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰ, ਤੋੜਾ ਵਿੱਚ ਕੋਈ ਐਸਾ ਬੰਦਾ ਜਿਹੜਾ ਕਿਸੇ ਨਾਲ ਛੋਣਾ ਨਹੀਂ ਚਾਹੁੰਦਾ, ਇਹੋ ਜਿਹਾ ਅਸ਼ੋਭ ਇਹੋ ਜਿਹਾ ਕਿਸੇ ਨਾਲ ਨਾ ਲੱਗਣ ਵਾਲਾ ਬਣ, ਫਿਰ ਤਾਂ ਸਵਾਦ ਹੈ। ਇੱਥੇ ਵੀ ਸਰਕ ਨਿਰਮਲ ਰਸਨਾ ਅੰਮ੍ਰਿਤ ਪੀ, ਤੇਰੀ ਜੇਵਾ ਇਤਨੀ ਨਿਰਮਲ ਇਤਨੀ ਪਵਿੱਤਰ ਹੋਵੇ, ਇਸ ਦੇ ਨਾਮ ਦਾ ਅੰਮ੍ਰਿਤ ਚਕਾਇਆ ਜਾ ਸਕੇ, ਨਾਮ ਅੰਮ੍ਰਿਤ ਦੇ ਟਿਕਣ ਜੋਗੀ ਸੁਚਮ ਇਸ ਵਿੱਚ ਹੋਵੇ। ਸਦਾ ਸੁਹੇਲਾ ਕਰ ਲੇ ਜੀਓ, ਨੈਣੋ ਪੇਖ ਠਾਕੁਰ ਕਾ ਰੰਗ, ਅੱਖਾਂ ਝੂਠੀਆਂ ਨਹੀਂ ਹੋਣ ਦੇਣੀਆਂ, ਬਲਕਿ ਮਾਲਕ ਦੇ ਰੰਗ ਵੇਖ ਕੇ ਇਹਨਾਂ ਨੂੰ ਉੱਚੀਆਂ ਸੁੱਚੀਆਂ ਬਣਾਉਣ, ਪਵਿੱਤਰ ਬਣਾਉਣ। ਸਾਧ ਸੰਗ ਬਿਲਸੇ ਸਭ ਸੰਗ, ਉਹ ਜਿਹੜੇ ਵਿਕਾਰਾਂ ਦਾ ਸੰਗ ਤੁਰਿਆ ਆ ਰਿਹਾ, ਸਭ ਸੰਗਤ ਦੀ ਕਿਰਪਾ ਦੇ ਨਾਲ ਉਸ ਸੰਗ ਤੋਂ ਬਚ ਜਾਣ। ਚਰਨ ਚਲੋ ਮਾਰਗ ਗੋਬਿੰਦ, ਪ੍ਰਭੂ ਦੇ ਮਾਰਗ ਤੇ, ਗੁਰੂ ਕੇ ਰਾਹ ਤੇ, ਗੁਰੂ ਕੇ ਪੰਥ ਤੇ, ਇਹਨਾਂ ਪੈਰਾਂ ਨਾਲ ਜਿਸਲੇ ਤੁਰਾਂਗੇ ਪਾਪ ਧੋਤੇ ਜਾਣ, ਮਿਟਹੇ ਪਾਪ, ਜਪੀਏ ਹਰ ਬਿੰਦ, ਪ੍ਰਭੂ ਨੂੰ ਨਿਸ਼ਾਨਾ ਰੱਖ ਕੇ ਜੀਵਨ ਦਾ ਮੰਤਵ ਰੱਖ ਕੇ ਉਹਦੇ ਨਾਮ ਨੂੰ ਹਿਰਦੇ ਚ ਧਾਰਨ ਕਰਨਾ। ਕਰ ਹਰ ਕਰਮ ਹੱਥਾਂ ਨਾਲ ਵਾਹਿਗੁਰੂ ਦੇ ਕੰਮ, ਉਹ ਕਿਹੜੇ ਨੇ? ਪਰਉਪਕਾਰ ਤੇ ਸੇਵਾ ਦੀ ਕਰਨੀ। ਇਹਨਾਂ ਹੱਥਾਂ ਨਾਲ ਕਿਸਾ ਬੁਰਾ ਨਾ ਹੋ ਜਾਵੇ, ਇਹਨਾਂ ਹੱਥਾਂ ਨਾਲ ਕੋਈ ਐਸਾ ਕੰਮ ਨਾ ਹੋ ਜਾਵੇ ਕਿ ਇਹਨਾਂ ਹੱਥਾਂ ਤੇ ਸ਼ਰਮ ਕੀਤੀ ਕਰਨੀ ਪਵੇ। ਕਰ ਹਰ ਕਰਮ ਇਹਨਾਂ ਹੱਥਾਂ ਦੇ ਨਾਲ ਪ੍ਰਭੂ ਦੇ ਕੰਮ, ਪਵਿੱਤਰ ਕੰਮ ਜਿਹੜੇ ਪ੍ਰਭੂ ਦੀ ਦਰਗਾਹ ਚ ਪ੍ਰਵਾਨ ਕਰਾਉਂਦੇ ਇਹਨਾਂ ਹੱਥਾਂ ਨੂੰ। ਸਰਵਣ ਹਰ ਕਥਾ ਕੰਨਾਂ ਦੇ ਨਾਲ ਪ੍ਰਭੂ ਦੀ ਗੱਲ ਸੁਣ, ਫਿਰ ਪ੍ਰਾਪਤ ਹੋਵੇਗਾ ਹਰ ਦਰਗਾਹ ਨਾਨਕ ਉਜਲ ਮੱਥਾ। ਤੇ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਆਪਣੇ ਜੀਵਨ ਨੂੰ ਢਾਲਿਆ, ਨਾ ਵੱਡ ਭਾਗੀ ਤੇ ਜਨ ਜਗ ਮਾਸ, ਸਦਾ ਸਦਾ ਹਰ ਕੇ ਗੁਣ ਗਾਏ, ਰਾਮ ਨਾਮ ਜੋ ਕਰੇ ਵਿਚਾਰ, ਇਹ ਧਨਵੰਤ ਗਣੀ ਸੰਸਾਰ। ਉਹ ਬਹੁਤ ਵੱਡੇ ਲੋਕ ਨੇ, ਬਹੁਤ ਰੱਜੇ ਲੋਕ ਨੇ, ਵੈਸੇ ਵੀ ਸਾਹਿਬਾਂ ਨੇ ਅੱਗੇ ਚੱਲ ਕੇ ਵੀ ਕਿਹਾ। ਸਾਹਿਬ ਕਹਿੰਦੇ ਨੇ ਜੋ ਜਾਣੇ ਤੇ ਸਦਾ ਸੁੱਖ ਹੋਏ, ਜਿਹਨੂੰ ਸੋਝੀ ਆ ਗਈ ਸਮਝ ਆ ਗਈ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਸਤਵੰਤ ਜੀਵਨ ਮੁਕਤ, ਜਿਸ
ਭਗਵੰਤ ਕਿਸੇ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਭਗਵੰਤ ਵਾਹਿਗੁਰੂ ਭਗਵਾਨ ਆਪ ਵਸ ਗਿਆ ਉਹ ਜਿਉਂਦਿਆਂ ਮੁਕਤ ਤਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਦਰਾਇਆ ਸਵਾਦ ਹੈ ਉਹਦੇ ਆਉਣ ਦਾ ਆਇਆ ਆਪ ਹੀ ਤਰਿਆ ਸੰਸਾਰ ਦੇ ਹੋਰ ਕਈ ਲੋਕਾਂ ਨੂੰ ਵੀ ਤਰਨ ਦੇ ਮਾਰਗ ਤੇ ਪਾ ਕੇ ਧਰਮ ਦੇ ਮਾਰਗ ਤੇ ਪਾ ਕੇ ਪਰਪਕਾਰੀ ਬਣਿਆ ਜਨ ਆਵਣ ਕਾ ਇਹ ਸਵਾਦ ਬੰਦੇ ਦੇ ਆਉਣ ਦਾ ਸਵਾਦ ਹੀ ਇਸ ਗੱਲ ਵਿਚ ਹੈ ਮਕਸਦ ਵੀ ਇਹੀ ਕਿ ਜਨ ਕੇ ਸੰਗ ਚਿਤ ਆਵੇ ਨਾ ਰੱਬ ਦੇ ਬੰਦੇ ਦੇ ਕੋਲ ਪਈਏ ਤੇ ਰੱਬ ਚੇਤੇ ਆ ਵਾਹਿਗੁਰੂ ਦੇ ਗੁਣ ਗਾਉਣ ਵਾਲੇ ਦੇ ਨੇੜੇ ਬੈਠੀਏ ਤੇ ਵਾਹਿਗੁਰੂ ਚੇਤੇ ਆ ਮਾਲਕ ਨਾਲ ਬਿਰਤੀ ਜੁੜੇ ਜਨ ਕੇ ਸੰਗ ਚਿਤ ਆਵੇ ਨਾ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਉਹ ਜਿਹੜਾ ਇਸ ਤਰ੍ਹਾਂ ਆਪਣੇ ਜੀਵਨ ਨੂੰ ਧਰਮ ਦੇ ਵਿਚ ਰੰਗਿਆ ਹੋਇਆ ਜੀਵਨ ਬਤੀਤ ਕਰਦਾ ਹੈ ਉਹਨੂੰ ਮੇਰੀ ਨਮਸਕਾਰ ਹੈ ਸਾਹਿਬ ਪੰਚਮ ਪਾਤਸ਼ਾਹ ਕਿੰਨਾ ਆਦਰ ਪੈ ਕਰਦੇ ਨੇ ਜਿਨ੍ਹਾਂ ਨੂੰ ਪ੍ਰਭੂ ਦੇ ਮਾਰਗ ਤੇ ਚੱਲ ਕੇ ਮਨ ਤੋਂ ਲੈ ਕੇ ਉਸਤਤ ਤੋਂ ਲੈ ਕੇ ਹੱਥਾਂ ਦੇ ਸ਼ੁਭ ਕਰਮਾਂ ਤੱਕ ਦਰਗਾਹ ਚ ਮੁੱਖ ਉਜਲੇ ਹੋਣ ਤੱਕ ਦੀ ਵਡਿਆਈ ਪ੍ਰਾਪਤ ਹੋਈ ਹੈ ਵੈਸੇ ਤਾਂ ਬਚਤਾਂ ਬੜੀਆਂ ਨੇ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਨੇ ਬੜੇ ਫਲ ਲਿਖੇ ਸਾਹਿਬ ਕਹਿੰਦੇ ਨੇ ਜਿਹੜੇ ਬਾਣੀ ਦੁਆਰਾ ਨਾਮ ਦੇ ਨਾਲ ਜੁੜਦੇ ਨੇ ਪ੍ਰਭੂ ਦੇ ਬਚਨਾਂ ਨਾਲ ਜੁੜਦੇ ਨੇ ਬੜਾ ਕੁਝ ਪ੍ਰਾਪਤ ਹੁੰਦਾ ਹੈ

ਉਹਨੂੰ ਮਿਲ ਜਾਂਦੀ, ਪ੍ਰੇਮ ਮੁਕਤੀ ਸ਼ਾਂਤੀ ਉਸ ਨੂੰ ਮਿਲ ਜਾਂਦੀ, ਰਿਧੀਆਂ ਸਿੱਧੀਆਂ ਉਸਦੇ ਘਰ ਆ ਵਸਦੀਆਂ। ਖੇਮ ਸ਼ਾਂਤ ਰਿਤ ਨਮ ਨਿਤ ਬੁੱਧ ਗਿਆਨ ਬੁੱਧੀ ਪ੍ਰਕਾਸ਼ਮਾਨ ਹੋ ਜਾਂਦੀ, ਅਗਿਆਨ ਹਟ ਜਾਂਦਾ ਗਿਆਨ ਆ ਜਾਂਦਾ, ਸਰਬ ਤਹਿ ਸਿੱਧ ਸਾਰੀਆਂ ਹੀ ਸਿੱਧੀਆਂ ਆ ਜਾਂਦੀਆਂ। ਵਿਦਿਆ ਬੰਦਾ ਵਿਦਵਾਨ ਹੋਣਾ ਚਾਹੁੰਦਾ, ਜਾਣਕਾਰ ਹੋਣਾ ਚਾਹੁੰਦਾ, ਸਾਹਿਬ ਕਹਿੰਦੇ ਜਿਹੜਾ ਨਾਮ ਦੇ ਨਾਲ ਜੁੜ ਗਿਆ, ਬਾਣੀ ਨਾਲ ਜੁੜ ਗਿਆ, ਸੁਖਮਣੀ ਨਾਲ ਜੁੜ ਗਿਆ, ਵਿਦਿਆ ਉਹਦੇ ਘਰ ਆ ਗਈ, ਜਾਣਕਾਰ ਉਹ ਹੋ ਗਿਆ, ਸਮਝਦਾਰ ਉਹ ਹੋ ਗਿਆ। ਲੋਕ ਜੋ ਕਮਾਉਂਦੇ ਫਿਰਦੇ ਨੇ ਰਿਧੀਆਂ ਸਿੱਧੀਆਂ ਵਾਸਤੇ, ਸਾਹਿਬ ਕਹਿੰਦੇ ਨੇ ਜੋ ਉਸ ਬੰਦੇ ਦੇ ਘਰ ਆ ਗਿਆ ਜਿਸ ਨੂੰ ਗੁਰੂ ਦੀ ਗੱਲ ਪ੍ਰਭੂ ਦੀ ਗੱਲ ਸੁਣਨੀ ਆ। ਵਿਦਿਆ ਤਪ ਜੋਗ ਪ੍ਰਭ ਧਿਆਨ ਪ੍ਰਭੂ ਚ ਧਿਆਨ ਲਾਉਣ ਦੀ ਜਾਚ ਕੀ ਆ ਗਈ, ਗਿਆਨ ਸ੍ਰੇਸ਼ਟ। ਇੱਕ ਤਾਂ ਆਮ ਜਾਣਕਾਰੀ ਹੁੰਦੀ ਹੈ, ਮੈਨੂੰ ਸੜਕਾਂ ਦਾ ਪਤਾ, ਮੈਨੂੰ ਸ਼ਹਿਰ ਦਾ ਪਤਾ, ਮੈਨੂੰ ਦੁਨੀਆਂ ਦੇ ਨਕਸ਼ੇ ਦਾ ਪਤਾ, ਤੇ ਇੱਕ ਐਸਾ ਗਿਆਨ ਵੀ ਹੈ ਕਿ ਆਪਣਾ ਹੀ ਪਤਾ ਨਾ ਹੋਵੇ ਜੇ ਉਹ ਕਾਹਦਾ ਗਿਆਨ ਹੈ, ਦੁਨੀਆਂ ਦੀ ਜਾਣਕਾਰੀ ਹੋ ਗਈ ਆਪਣਾ ਹੀ ਪਤਾ ਨਹੀਂ, ਜਾਂ ਆਪਣੇ ਸਿਰਜਣਹਾਰ ਦਾ ਪਤਾ ਨਹੀਂ। ਉਹ ਸ੍ਰੇਸ਼ਟ ਗਿਆਨ ਹੈ ਜਿਹੜਾ ਮਨੁੱਖ ਨੂੰ ਆਪਣੇ ਬਾਰੇ ਗਿਆਨ ਕਰਾਉਂਦਾ, ਆਪਣੇ ਬਾਰੇ ਜਾਣਕਾਰੀ ਤੇ ਆਪਣੇ ਵਾਹਿਗੁਰੂ ਬਾਰੇ ਜਾਣਕਾਰੀ ਕਰਾਉਂਦਾ। ਸਾਹਿਬ ਕਹਿੰਦੇ ਨੇ ਨਾਮ ਰਸੇ ਬੰਦੇ ਨੂੰ ਆਪਣੇ ਬਾਰੇ ਤੇ ਆਪਣੇ ਪ੍ਰਭੂ ਬਾਰੇ ਗਿਆਨ ਹੋ ਜਾਂਦਾ, ਸ੍ਰੇਸ਼ਟ ਗਿਆਨ ਹੋ ਜਾਂਦਾ। ਗਿਆਨ ਸ੍ਰੇਸ਼ਟ, ਉੱਤਮ ਇਸ਼ਨਾਨ, ਦੁਨੀਆਂ ਨਹਾਉਂਦੀ ਫਿਰਦੀ, ਜੂਠੇ ਦੇ ਜੂਠੇ ਰਹਿ ਜਾਂਦੇ। ਭਗਤੀ ਚ ਰਸਤਾ ਬੰਦਾ ਉੱਤਮ ਇਸ਼ਨਾਨ ਭਾਵ ਪੂਰੀ ਸੁਚਮ ਨੂੰ ਪ੍ਰਾਪਤ ਹੁੰਦਾ। ਚਾਰ ਪਦਾਰਥ ਕਮਲ ਪ੍ਰਗਾਸ ਅਰਥ ਧਰਮ ਕਾਮ ਮੋਖ ਦੀ ਪ੍ਰਾਪਤੀ ਹੋ ਜਾਂਦੀ, ਸਿਰਦਾ ਕਮਲ ਖਿੜ ਜਾਂਦਾ, ਸਭ ਕਹਿ ਮਦ ਰਹਿੰਦਾ ਦੁਨੀਆਂ ਵਿੱਚ ਹੀ, ਸਗਲ ਤੇ ਉਦਾਸ ਲੇਕਿਨ ਸਭ ਤੋਂ ਵੱਖਰਾ ਰਹਿੰਦਾ। ਮਨ ਫਿਰਤੀ ਕਰਕੇ ਦੁਨੀਆਂ ਚ ਰਹਿੰਦਿਆਂ ਹੋਇਆਂ ਵੀ ਉਹ ਵੱਖਰਾ ਵੱਖਰਾ ਜਾਪ, ਉੱਚਾ ਉੱਚਾ ਜਾਪ, ਸੋਹਣਾ ਵੀ ਉਹ ਹੈ, ਸੁੰਦਰ, ਸਿਆਣਾ ਵੀ ਉਹ ਹੈ, ਚਤਰ ਵੀ ਉਹ, ਤਤ ਕਾ ਬੇਤਾ ਅਸਲ ਗੱਲ ਨੂੰ ਸਮਝਣ ਵਾਲਾ ਵੀ ਉਹ, ਸਮਦਰਸ਼ੀ ਇੱਕ ਦ੍ਰਿਸ਼ਟੀ ਰੱਖਣ ਵਾਲਾ ਹੈ, ਉੱਚਾ ਨੀਵਾਂ ਛੋਟਾ ਵੱਡਾ ਕਰਕੇ ਕਿਸੇ ਨੂੰ ਜਾਣਨ ਵਾਲਾ ਨਹੀਂ, ਸਭ ਚ ਪ੍ਰਭੂ ਦੀ ਜੋਤ ਵੇਖਣ ਵਾਲਾ, ਸਮਦਰਸ਼ੀ ਇੱਕ ਦ੍ਰਿਸ਼ਟੇਤਾ, ਇੱਕ ਵਾਹਿਗੁਰੂ ਨੂੰ ਸਾਰੇ ਪਾਸੇ ਨਜ਼ਰ ਆਉਂਦਾ। ਇਹ ਸਾਰੇ ਫਲ ਕਿਹਨੂੰ ਮਿਲੇ? ਇਹ ਫਲ ਸਿੱਧ ਜਨ ਕੇ ਮੁੱਖ ਬਣੇ, ਜਿਸਨੇ ਮੁੱਖੋਂ ਵਾਹਿਗੁਰੂ ਦਾ ਨਾਮ ਜਪਿਆ, ਜਾਂ ਗੁਰੂ ਨਾਨਕ ਨਾਮ ਬਚਨ ਮਨ ਸੁਣੇ, ਨਾਲੇ ਜਪੇ ਨਾਲੇ ਸੁਣੇ, ਗੁਰੂ ਪਾਸੋਂ ਨਿਰੰਕਾਰ ਦੇ ਨਾਮ ਦੀ ਪ੍ਰਾਪਤੀ ਬਚਨਾ ਕਰਕੇ, ਸਵਨਾ ਕਰਕੇ, ਸਰੀਰ ਕਰਕੇ ਪ੍ਰਾਪਤ ਕਰੇ। ਜਿੱਥੇ ਸਾਹਿਬਾਨ ਵਿੱਚ ਕਹਿੰਦੇ ਨੇ ਜੇ ਕਿਤੇ ਇਸ ਤਰ੍ਹਾਂ ਤੁਰੇ, ਹਿਰਦੇ ਚ ਵਸ ਜਾਏ ਵਾਹਿਗੁਰੂ, ਜਿਸ ਮਨ ਵਸੇ

ਸਭ ਤੋਂ ਵੱਡੀ ਉਹਦੀ ਵਡਿਆਈ ਉਹਦੀ ਸੋਭਾ ਹੈ ਚਿੱਟੇ ਹਿਰਦੇ ਵਿੱਚ ਵਾਹਿਗੁਰੂ ਆ ਕੇ ਵੱਸ ਗਿਆ ਹੈ। ਵਾਹਿਗੁਰੂ ਦੀ ਯਾਦ ਵਾਹਿਗੁਰੂ ਦਾ ਸਿਮਰਨ ਚਿੱਟੇ ਹਿਰਦੇ ਚ ਵੱਸ ਗਿਆ। ਕਿਣਕਾ ਏਕ ਜਿਸ ਜੀ ਬਸਾਵੇ ਤਾਂ ਕੀ ਮਹਿਮਾ ਗਣੀ ਨਾਲ ਜਿਸ ਮਨ ਬਸੇ ਸੁਣੇ ਲਾਏ ਪ੍ਰੀਤ। ਜਿਸ ਨੂੰ ਹਿਰਦੇ ਚ ਯਾਦ ਕਰਨਾ ਆ ਗਿਆ, ਜਿਸ ਨੂੰ ਪਿਆਰ ਨਾਲ ਸੁਣਨਾ ਆ ਗਿਆ, ਇਸ ਜਨ ਆਏ ਹਰ ਪ੍ਰਭ ਜੀਤ, ਜਿਹਦੇ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਯਾਦ ਬਣ ਕੇ ਟਿਕ ਗਏ, ਉਹਨੂੰ ਇਹ ਪ੍ਰਾਪਤੀ ਹੈ ਕਿ ਜਨਮ ਮਰਨ ਤਾਂਕਾ ਦੁੱਖ ਨਿਵਾਰੇ, ਉਹਦਾ ਜੰਮਣਾ ਮਰਨਾ ਮੁੱਕ ਗਿਆ, ਜੰਮਣ ਮਰਨ ਦਾ ਦੁੱਖ ਖਤਮ ਹੋ ਗਿਆ। ਦੁਲਭ ਦੇਹ ਜਿਹੜੀ ਪਤਾ ਨਹੀਂ ਕਿਵੇਂ ਮਿਲ ਗਈ ਹੈ, ਇਹਦਾ ਜੋ ਫਲ ਹੈ ਕਿ ਪ੍ਰਭੂ ਚਰਨਾਂ ਦੇ ਵਿੱਚ ਸਾਡੀ ਪਹੁੰਚ ਤੇ ਲੀਨਤਾ ਹੋ ਜਾਵੇ। ਸਾਹਿਬ ਕਹਿੰਦੇ ਤਤਕਾਲ ਹੀ ਇਸ ਦਾ ਉਧਾਰ, ਇਸ ਦੁਲਭ ਜੀਵਨ ਦਾ ਉਧਾਰ ਹੋ ਜਾਵੇ। ਦੁਲਭ ਦੇ ਤਤਕਾਲ ਉਧਾਰ ਹੈ, ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ, ਉਹਨਾਂ ਦੀ ਜ਼ਬਾਨ ਵਿੱਚੋਂ ਅੰਮ੍ਰਿਤ ਚੜਦਾ ਹੈ, ਉਹਨਾਂ ਦੇ ਬਚਨਾਂ ਵਿੱਚੋਂ ਅੰਮ੍ਰਿਤ ਰਿਸਦਾ ਹੈ। ਜਿਨ੍ਹਾਂ ਦੀ ਜੀਵਾ ਤੇ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਵਸਿਆ, ਵਾਹਿਗੁਰੂ ਵਾਹਿਗੁਰੂ ਜਪਣ ਵਾਲੇ, ਗੁਰੂ ਨਾਨਕ ਦੀ ਬਾਣੀ ਪੜ੍ਹਨ ਵਾਲੇ, ਸੁਖਮਣੀ ਪੜ੍ਹਨ ਵਾਲੇ, ਉਹਨਾਂ ਦੀ ਜੀਵਾ ਤੋਂ ਬਚਨ ਜਿਹੜੇ ਨਿਕਲਦੇ ਨੇ ਕੰਨਾਂ ਨੂੰ ਭਲੇ ਲੱਗਦੇ ਨੇ, ਸੁਣਨ ਵਾਲਿਆਂ ਨੂੰ ਵੀ ਰਸ ਆਉਂਦਾ ਉਹਨਾਂ ਦੇ ਬਚਨ ਸੁਣ ਕੇ। ਅੰਮ੍ਰਿਤ ਤਾਂ ਕੀ ਬਾਣੀ, ਏਕ ਨਾਮ ਮਨ ਮਾਏ ਸਮਾਣੀ, ਦੁੱਖ ਖਤਮ ਹੋ ਗਏ, ਦੁੱਖ ਰੋਗ ਬਿਨਸੇ ਪਏ ਭਰਮ, ਦੁੱਖ ਖਤਮ ਰੋਗ ਖਤਮ। ਬੜੀਆਂ ਸਾਖੀਆਂ ਪ੍ਰਚਲਿਤ ਨੇ ਜਿਨ੍ਹਾਂ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਰਚਨਾ ਹੈ ਸੁਖਮਣੀ ਦੇ ਪਾਠ ਕੀਤੇ ਨੇ। ਅਜੇ ਹਾਲਾਂਕਿ ਸਾਡੀ ਬਿਰਤੀ ਐਸੀ ਹੈ ਕਿ ਅਸੀਂ ਜਦ ਵੀ ਪਾਠ ਕਰਨੇ ਆ ਸਾਡੇ ਸਾਹਮਣੇ ਮਨੋਰਥ ਹੁੰਦੇ, ਜੇ ਕਿਤੇ ਨਿਸ਼ਕਾਮ ਹੋ ਕੇ ਬਾਣੀ ਪੜ੍ਹਨ ਦੀ ਸਾਨੂੰ ਜਾਚ ਆ ਜਾਵੇ ਪਤਾ ਨਹੀਂ ਕਿੰਨੇ ਕੁ ਫਲਾਂ ਦੇ ਭਾਗੀ ਬਣ ਜਾਏ। ਮਹਾਂਪੁਰਸ਼ ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ, ਇਹਨਾਂ ਕੋਲ ਇੱਕ ਬੰਦਾ ਪਹੁੰਚਿਆ ਜਲੰਧਰ ਦੇ ਨੇੜੇ ਰਹਿਣ ਵਾਲਾ, ਕਿਸੇ ਨੇ ਪ੍ਰੇਰਣਾ ਕੀਤੀ, ਕਹਿਣ ਲੱਗਾ ਤੇਰਾ ਦੁੱਖ ਕੱਟਿਆ ਜਾਏਗਾ, ਤੇਰੀ ਕੰਗਾਲੀ ਤੇ ਭੁੱਖ ਮਿਟ ਜਾਏਗੀ, ਬਾਬੇ ਆਏ ਹੋਏ ਨੇ ਕਮਾਲੀਏ ਵਾਲੇ ਅੰਮ੍ਰਿਤਸਰ, ਜਾ ਕੇ ਦਰਸ਼ਨ ਕਰ ਲੈ। ਬਾਬਾ ਜੀ ਦਾ ਭਾਈ ਵੀਰ ਸਿੰਘ ਜੀ ਨਾਲ ਬੜਾ ਪ੍ਰੇਮ ਪਿਆਰ ਸੀ, ਪਰਸਪਰ ਮਿਲਦੇ ਰਹਿੰਦੇ ਸਨ, ਉਂਝ ਵੀ ਗੁਰੂ ਕੀ ਨਗਰੀ ਫੇਰਾ ਰਹਿੰਦਾ ਸੀ। ਇਹ ਦਰਸ਼ਨ ਕਰਨ ਗਿਆ, ਇਹ ਆਦਮੀ ਮਜ਼ਹਬ ਤੋਂ ਮੁਸਲਮਾਨ ਸੀ ਲੇਕਿਨ ਗਰੀਬੀ, ਨਾ ਕੋਈ ਮੁਸਲਮਾਨ ਵੇਖਦੀ ਹੈ, ਨਾ ਕੋਈ ਹਿੰਦੂ ਤੇ ਨਾ ਕੋਈ ਹੋਰ ਧਰਮ ਵੇਖਦੀ ਹੈ, ਪਤਾ ਨਹੀਂ ਕਿਸ ਦੇ ਉੱਤੇ ਉਸਨੇ ਆ ਕੇ ਸਵਾਰ ਹੋ ਜਾਣਾ, ਗਰੀਬੀ ਦਾ ਮਾਰਿਆ ਹੋਇਆ, ਕੰਗਾਲੀ ਦਾ ਮਾਰਿਆ। ਬਾਬਾ ਜੀ ਨੇ ਪੁੱਛ ਲਿਆ, ਕਿਉਂ ਭਾਈ ਪ੍ਰੇਮੀਆਂ ਕੀ ਚਾਹੁੰਦਾ?

ਰੱਖਿਆ ਬਾਬਾ ਜੀ ਨੇ ਭਜਨ ਸਿਮਰਨ ਵਾਲਿਆਂ ਨੇ। ਕਹਿਣ ਲੱਗੇ ਜਾ ਰੱਬ ਰੱਬ ਕਰਿਆ ਕਰ, ਨੀਅਤ ਧਾਰ ਕੇ ਮਿਹਨਤ ਕਰ, ਬਰਕਤਾਂ ਪੈ ਜਾਣਗੀਆਂ। ਕਹਿਣ ਲੱਗਾ ਜੀ ਅੱਗੇ ਵੀ ਨੀਅਤ ਧਾਰ ਕੇ ਹੀ ਕਰਨਾ, ਮਿਹਨਤ ਲਈ ਬੜੀ, ਸਾਰਾ ਟੱਬਰ ਬੜੀ ਮਿਹਨਤ ਕਰਦਾ, ਬਰਕਤ ਨਹੀਂ ਪੈਂਦੀ, ਰੋਟੀ ਪੂਰੀ ਤਰ੍ਹਾਂ ਨਹੀਂ ਚੱਲਦੀ, ਕੰਮ ਨਹੀਂ ਚੱਲਦੇ। ਤੁਸੀਂ ਕੋਈ ਆਪਣੇ ਵੱਲੋਂ ਮੰਤਰ ਦਿਓ ਜਿਹਦਾ ਜਾਪ ਕਰਕੇ, ਬਾਬਾ ਜੀ ਕਹਿਣ ਲੱਗੇ ਅੱਲਾ ਅੱਲਾ ਕਰਿਆ ਕਰ, ਉਹੀ ਇੱਕ ਮੰਤਰ ਹੈ, ਚਾਹੇ ਰੰਗ ਰੂਪ ਉਹਦਾ ਕੋਈ ਹੋਵੇ, ਕੋਈ ਬਚਨ ਹੋਵੇ, ਕੋਈ ਨਾਮ ਹੋਵੇ, ਸਾਰੇ ਇੱਕ ਦੇ ਹੀ ਨਾਮ ਹੈ। ਕਹਿੰਦਾ ਜੀ ਮਨ ਨਹੀਂ ਟਿਕਦਾ। ਬਾਬਾ ਜੀ ਕਹਿਣ ਲੱਗੇ ਤੇਰੇ ਸਾਹਮਣੇ ਮਨੋਰਥ ਹੈ, ਕੋਈ ਗੱਲ ਨਹੀਂ, ਤੂੰ ਨਮਾਜ਼ ਵੀ ਕਰਿਆ ਕਰ, ਅੱਲਾ ਅੱਲਾ ਵੀ ਕਰਿਆ ਕਰ, ਇੰਜ ਕਾਲਾ ਇੱਕ ਤੁਕ ਪੜ ਲਿਆ ਕਰ, ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਧ, ਬਸ ਇੰਨੀ ਤੁਕ ਪੜ ਲਿਆ ਕਰ, ਬਾਕੀ ਤੂੰ ਆਪਣੇ ਧਰਮ ਚ ਪੱਕਾ ਰਹੋ। ਇੱਕ ਤੁਕ ਲੈ ਕੇ ਤੁਰ ਗਿਆ, ਅੱਜ ਹੋਰ ਕੱਲ ਹੋਰ, ਲਹਿਰੇ ਬਹਿਰੇ ਹੋ ਗਏ, ਇਸ ਇੱਕ ਤੁਕ ਨੇ ਭਾਗ ਲਾ ਦਿੱਤੇ, ਜਾਗੀਰਦਾਰ ਬਣ ਗਿਆ, ਮੁੰਡੇ ਜਵਾਨ ਹੋ ਗਏ, ਕੰਮ ਕਾਰ ਕਰਨ ਦੇ ਵਿੱਚ ਹੱਥ ਵਟਾਉਣ ਲੱਗ ਪਏ, ਘਰ ਚ ਪਦਾਰਥ ਦੀ ਕੋਈ ਘਾਟ ਨਾ ਰਹਿ ਗਈ, ਵੰਡ ਦਾ ਸਮਾਂ ਆ ਗਿਆ, ਉਧਰ ਚਲਾ ਗਿਆ, ਲਾਹੌਰ ਚਲਾ ਗਿਆ। ਸਮਾਂ ਬੀਤਦਾ ਗਿਆ, ਬਾਬਾ ਜੀ ਕੁਮਾਰੀਏ ਵਾਲੇ ਚੜਾਈ ਕਰ ਗਏ, ਉਨ੍ਹਾਂ ਦੇ ਸਾਹਿਬਜ਼ਾਦੇ ਬਾਬਾ ਕਰਤਾਰ ਸਿੰਘ ਜੀ ਐਮ ਏ ਅੱਜ ਕੱਲ ਪਟਿਆਲੇ ਦਰਸ਼ਨ ਦਿੰਦੇ, ਉਹਨੇ ਪਤਾ ਕੀਤਾ, ਪਤਾ ਕਰਨ ਦੇ ਐਡਰੈਸ ਲੈ ਕੇ ਚਿੱਠੀ ਲਿਖੀ ਕਿ ਤੁਹਾਡੇ ਪਿਤਾ ਜੀ ਨੇ ਇੱਕ ਦੁੱਖ ਬਖਸ਼ੀ ਸੀ, ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਧ, ਤੇ ਮੇਰੇ ਕੋਲੋਂ ਧਨ ਸੰਭਾਲਿਆ ਨਹੀਂ ਜਾਂਦਾ, ਮੁੰਡੇ ਵੱਡੇ ਵੱਡੇ ਵਪਾਰੀ ਤੇ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਗਏ, ਮੈਨੂੰ ਕੱਖ ਭੰਨ ਕੇ ਦੋਹਰਾ ਨਹੀਂ ਕਰਨਾ ਪੈਂਦਾ, ਪਦਾਰਥ ਨਾਲ ਭਰ ਗਏ ਆ, ਪਰ ਜੀਵਨ ਅਜੇ ਵੀ, ਜ਼ਿੰਦਗੀ ਅਜੇ ਵੀ ਊਣੀ ਊਣੀ ਖਾਲੀ ਖਾਲੀ ਜਾਪਦੀ, ਜਿਵੇਂ ਤੁਹਾਡੇ ਬਾਪ ਦੀ ਕਿਰਪਾ ਦੇ ਨਾਲ, ਉਹਨਾਂ ਦੀ ਪ੍ਰੇਰਣਾ ਦੇ ਨਾਲ ਜ਼ਿੰਦਗੀ ਭਰ ਗਈ ਹੈ, ਤੁਸੀਂ ਕੋਈ ਐਸੀ ਰੇਖ ਚ ਮੇਖ ਮਾਰੋ ਮਨ ਵੀ ਭਰ ਜਾ, ਮਨ ਦੀ ਤਸੱਲੀ ਨਹੀਂ ਪਈ ਹੁੰਦੀ, ਮਨ ਕੁਝ ਹੋਰ ਮੰਗਦਾ ਹੈ। ਇਹਨਾਂ ਨੇ ਇੱਕ ਚਿੱਠੀ ਲਿਖੀ, ਉਹਦੇ ਚ ਲਿਖਤਾ, ਕਹਿਣ ਲੱਗੇ ਉਸੇ ਤੁਕ ਦਾ ਦੂਜਾ ਹਿੱਸਾ ਪੜ ਲਿਆ ਕਰ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਜਪਣਾ ਸ਼ੁਰੂ ਕਰ ਦਿੱਤਾ, ਉਸ ਤੁਕ ਨੂੰ ਜਪਣਾ ਸ਼ੁਰੂ ਕਰ ਦਿੱਤਾ, ਆਪਣੀ ਕਿਰਤ ਕਰਦਾ, ਆਪਣੀ ਧਰਮ ਕਰਮ ਦੀ ਪਾਲਣਾ ਵੀ ਕਰਦਾ ਹੈ, ਤੇ ਹੁਣ ਦੋਵੇਂ ਤੁਕਾਂ ਪੜਦਾ, ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਤੇ ਫਿਰ ਚਿੱਠੀ ਲਿਖਦਾ ਹੈ, ਬਾਬਾ ਜੀ ਇਸ ਤੁਕ ਦੇ ਪੜਨ ਨਾਲ ਮੈਨੂੰ ਅੱਲਾ ਦੇ ਝਲੇ ਝੌਲੇ ਪੈਣ ਲੱਗ ਪਏ ਨੇ, ਝਲਕੇ ਪੈਣ ਲੱਗ ਪਏ ਨੇ, ਮੈਂ ਨੇਤਰ ਬੰਦ ਕਰਨਾ, ਨਮਾਜ਼ ਕਰਨਾ, ਥੋੜਾ ਜਿਹਾ ਧਿਆਨ ਕਰਨਾ, ਤੇ ਮੈਨੂੰ ਚਾਨਣ ਚਾਨਣ ਜਾਪਦਾ, ਠੰਡਕ ਠੰਡਕ ਜਾਪਦੀ, ਸ਼ਾਂਤੀ ਵਰਤ ਗਈ, ਮੈਨੂੰ ਹੁਣ ਜੀਵਨ ਚ ਕੋਈ ਕਮੀ ਨਹੀਂ ਰਹੇਗੀ, ਮੈਂ ਹਰ ਤਰ੍ਹਾਂ ਨਾਲ ਭਰ ਗਿਆ, ਹਰ ਤਰ੍ਹਾਂ ਨਾਲ ਬੰਦਾ ਭਰੀ ਜਾਂਦਾ। ਇਹ ਤਾਂ ਇਸ ਯੁੱਗ ਦੀ ਬਿਲਕੁਲ ਨੇੜੇ ਦੀ ਘਟਨਾ ਹੈ, ਸਹਿ ਪੰਚਮ ਪਾਤਸ਼ਾਹ ਤੋਂ ਲੈ ਕੇ ਪਤਾ ਨਹੀਂ ਕਿਤਨੇ ਲੋਕਾਂ ਨੇ ਇਸ ਬਾਣੀ ਦੁਆਰਾ ਨਾਮ ਜਪ ਕੇ, ਭਗਤੀ ਕਰਕੇ, ਸੁੱਖਾਂ ਦੇ ਦੇਣ ਵਾਲੇ ਨਾਮ ਨੂੰ ਹਿਰਦੇ ਚ ਧਾਰਨ ਕਰਕੇ, ਸਾਹਿਬ ਕਹਿੰਦੇ ਨੇ ਦੁੱਖ ਰੋਗ ਬਿਨਸੇ ਭੈ ਭਰਮ ਸਭ ਕੁਝ ਖਤਮ, ਦੁੱਖ ਦੇਣ ਵਾਲਾ ਹਰ ਬੀਜ ਖਤਮ, ਸਾਧ ਨਾਮ ਉਹ ਬੰਦਾ ਸਾਧ ਹੈ, ਨਿਰਮਲ ਤਾਂ ਕੇ ਕਰਮ ਉਹਦੇ ਕੰਮ ਬੜੇ ਪਵਿੱਤਰ ਨੇ, ਸਭ ਤੇ ਊਚ ਤਾਂ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਣੀ, ਨਾਮ ਜੋ ਸੁਖ ਦੇਣ ਵਾਲੀ ਮਣੀ ਹੈ, ਤੇ ਨਾਮ ਦ੍ਰਿੜ ਕਾਉਣ ਵਾਲੀ ਜੋ ਸਾਹਿਬ